0: ਕੋਸ਼ਿਸ਼ ਕਰਨਗੇ ਪੰਜਾਬੀ ਦੇ ਵਿੱਚ ਥੋੜ੍ਹਾ ਬੋਲਾਂਗੇ। ਸਾਨੂੰ ਮਾਫ਼ੀ ਦਿਓ, ਜ਼ਿਆਦਾ ਪੰਜਾਬੀ ਨਹੀਂ ਆਉਂਦਾ, ਅਸੀਂ ਕੁਛ ਕਹਿਣਾ ਚਾਹੁੰਦੇ। ਜੇ ਤੁਸੀਂ ਧਿਆਨ ਜੇ ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ, ਕਈ ਤਰੀਕੇ ਨਾਲ ਕਰ ਸਕਦੇ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕੇ ਕਾਲ। ਇੱਕ ਜਪਾ ਹੈ, ਸਾਰੇ ਸੰਗਤ ਕੱਥੇ ਬੋਲ ਸਕਦੇ, ਸਾਰੇ ਸੰਗਤ ਕੱਥੇ ਜਪ ਕਰ ਸਕਦੇ, ਪਰ ਇੱਕ ਸੁਣ ਸਕਦੇ। ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ, ਧਿਆਨ ਨਾਲ ਸੁਣੋ, ਅੱਖ ਬੰਦ ਕਰਕੇ ਦੋਨੋ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ, ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ, ਕਈ ਸ਼ਬਦ ਸਿੰਪਲ, ਮਤਲਬ ਲਾਈਟ ਟਿਊਨ ਹੈ, ਕੋਈ ਕਲਾਸੀਕਲ ਰਾਗ ਵਿੱਚ ਨਹੀਂ ਹੈ, ਉਹ ਈਜ਼ਲੀ ਬੋਲ ਸਕਦੇ ਨਾਲ ਕੱਥੇ। ਔਰ ਕਈ ਸ਼ਬਦ ਥੋੜ੍ਹਾ ਔਖਾ ਟਿਊਨ ਹੈ, ਤੁਸੀਂ ਸੁਣ ਸਕਦੇ, ਧਿਆਨ ਨਾਲ ਸੁਣ ਸਕਦੇ, ਔਰ ਪੂਰਾ ਉਹਦਾ ਪਿਆਰ ਔਰ ਬਖਸ਼ਿਸ਼ ਮਿਲ ਸਕਦੇ ਜਸਟ ਬਾਈ ਲਿਸਨਿੰਗ। ਦਿਸ ਦ ਸੀਕ੍ਰੇਟ ਦੈਟ ਦੇ ਟੀਚ ਯੂ ਵੈਨ ਯੂ ਲਰਨ ਹਾਊ ਟੂ ਹੀਅਰ ਔਰ ਲਿਸਨ ਟੂ ਗੁਰਬਾਨੀ ਐਂਡ ਚੈਂਟ ਐਂਡ ਸਿੰਗ ਐਂਡ ਸਿਟ ਇਨ ਅ ਸੰਗਤ, ਇਜ਼ ਦੈਟ ਯੂ ਸਿਟ ਵਿਦ ਅ ਸਟ੍ਰੇਟ ਸਪਾਈਨ, ਯੂ ਕਲੋਜ਼ ਯੂਰ ਆਈਜ਼, ਐਂਡ ਇਫ ਯੂ ਕੈਂਟ ਚੈਂਟ ਅਲੋਂਗ, ਇਫ ਇਟਸ ਡਿਫੀਕਲਟ ਟੂ ਸਿੰਗ ਅਲੋਂਗ, then you listen to the words that are being created. With both of your ears, you consciously hear the sound going into your ears, and it will change you, and it will alter your life and your consciousness. So please, with love, we're asking, with respect, we're asking to join us in this way. Sit straight, and let's have an experience, not just sit idly. So if you can sing and chant with us, then do so, and if not, sit straight and meditate and listen to the words and let them affect you. Both are equally valuable.
1: The Babaji that was doing katha before we came was talking about how your mind is like a horse, right? Kode de utte chad jande hai. We ride the horse, we control where the horse goes. It's not already like that, you have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind's slave. So what we're talking about, listening with the correct posture,
2: bilkul sidha baith ke chaukri maar ke paave jithe jehde asana ch baithna chahnde ho tusi baitho, lekin ਬਿਲਕੁਲ ਸਰੀਰ ਹਿਲਾਉਣਾ ਨਹੀਂ ਹੈ, ਅੱਖ ਬੰਦ ਕਰੋ, ਆਪਣਾ ਅੰਦਰ ਦੇਖੋ, ਔਰ ਤੁਸੀਂ ਆਪਣਾ ਮਨ, ਵਟਐਵਰ ਯੂਰ ਮਾਈਂਡ ਸੈਜ਼, ਜੋ ਤੁਹਾਡੇ ਮਨ ਕਹਿੰਦੇ ਹੈ, ਤੁਸੀਂ ਉਹ ਸੁਣੋ, ਔਰ ਤੁਸੀਂ ਦੇਖੋ ਮਨ ਕੀ ਹੈ, ਮਨ ਕਿਹੜੀ ਚੀਜ਼ ਹੈ। ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ, ਜੋ ਮੈਂ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ, ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ। ਜਿਹੜੇ ਕਲਾਸੀਕਲ ਰਾਗਾ ਹੈਗੇ ਆ, ਰਾਗਾਂ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ, ਇੱਕ ਵਿੱਦਿਆ ਹੈ, ਔਰ ਹਰ ਇੱਕ ਨੂੰ ਥੋੜ੍ਹੇ ਆ ਸਕਦੇ ਆ, ਬਹੁਤ ਮੁਸ਼ਕਲ, ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ। ਤਾਂ ਹੀ ਇਸ ਨਵੇਂ ਦੁਨੀਆ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆ ਹੋ ਗਿਆ, ਉਹ ਜ਼ਿਆਦਾ ਲੈਂਦੇ ਨੇ ਕਲਾਸੀਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ, ਉਹ ਮੁਸ਼ਕਲ ਚੀਜ਼ ਹੈ, ਕੋਈ ਸੌਖੀ ਚੀਜ਼ ਨਹੀਂ ਹੈ, ਮਹਿੰਗੀ ਹੈ, ਬਹੁਤ ਮਹਿੰਗੀ ਹੈ। ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ, ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ, ਆ ਊ ਆ, ਹੈ ਨਾ, ਗੱਲ ਸਹੀ ਹੈ ਕਿ ਨਹੀਂ? ਕਿਸੇ ਨੂੰ ਇਸ ਤਰ੍ਹਾਂ ਦਾ ਮਹਿਸੂਸ ਆ ਗਿਆ ਕਦੀ ਵੀ ਇਹ ਬੰਦਾ ਕੀ ਕਰੀ ਜਾਂਦਾ, ਤਾਨਾ ਤੂਨੂੰ ਸਾਗਾ ਮਾ ਪਾਪਾ ਮਾਰੇਗਾ, ਇਸ ਤਰ੍ਹਾਂ ਬੋਲਦੇ ਹਨ ਨਾ? ਪਰ ਇੱਕ ਵਿੱਦਿਆ ਹੈ, ਔਰ ਇਸ ਤਰ੍ਹਾਂ ਦੀ ਚੀਜ਼ ਨੂੰ ਭਾਵੇਂ ਤੁਸੀਂ ਕਦੀ ਕੋਈ ਉਸਤਾਦ ਤੋਂ ਨਹੀਂ ਸਿੱਖਿਆ ਹੋਇਆ ਪਰ ਇਸ ਚੀਜ਼ ਸਿੱਖ ਸਕਦੇ ਹਾਂ ਅਗਰ ਤੁਸੀਂ ਸੁਣੋਗੇ ਬਸ ਆਪਣਾ ਅੰਦਰ ਜਾਓ ਆਪਣਾ ਅੱਖਾਂ ਬੰਦ ਕਰਕੇ ਭਾਵੇਂ ਇਸ ਜਗ੍ਹਾ ਤੇ ਆਪਣਾ ਅੱਖ ਲਗਾਓ ਪਿੱਠ ਸਿੱਧਾ ਕਰਕੇ ਬਿਲਕੁਲ ਸਿੱਧਾ ਹੋ ਕੇ ਜਿੱਦਾਂ ਬਿਲਕੁਲ ਸੰਤ ਮਹਿਮਾ ਬੈਠਦੇ ਹੈ ਨਾ ਉਦਾਂ ਹੀ ਬਣ ਜਾਓ ਤੁਸੀਂ ਸਾਰੇ ਸੰਤ ਹੈ ਸਾਡੇ ਜੋ ਉਸਤਾਦ ਜੀ ਹੈਗੇ ਹੈ ਉਹ ਕਹਿੰਦੇ ਹੈ ਵਟ ਇਜ਼ ਅ ਹੋਲੀ ਮੈਨ ਆਈ ਸੇ ਅ ਹੋਲੀ ਮੈਨ ਇਜ਼ ਸਮਨ ਹੂ ਹੈਜ਼ ਹੋਲਸ ਐਵਰੀਬਡੀ ਹੈਜ਼ 9 ਹੋਲਸ ਸੋ ਐਵਰੀਬਡੀ ਇਜ਼ ਹੋਲੀ ਮੈਨ ਨੋਜ਼ ਆਈਜ਼ ਈਅਰਸ ਮਾਊਥਸ ਦਸਮ ਦੁਆਰ ਦੀ ਅਦਰ ਟੂ ਯੂ ਨੋ ਵਟ ਦੇ ਆਰ ਯੂ ਹੈਵ ਦੈਮ ਐਵਰੀਬਡੀ ਹੈਜ਼ ਇਟ ਯੂ ਆਰ ਆਲ ਹੋਲੀ ਜਸਟ ਮਨਜੀਤ ਹੈ ਜਗਜੀਤ ਰਾਈਟ
0: ਸ਼ਬਦ ਜਿਹੜੇ ਬੋਲਾਂਗੇ ਦਸਮ ਪਾਤਸ਼ਾਹ ਦਾ ਬਾਣੀ ਤੋਂ ਚੰਦੀ ਦੀ ਵਾਰ ਕਿੰਨੀ ਤੇਰਾ ਅੰਤ ਨਾ ਪਾਇਆ ਇਹ ਪਹਿਲਾ ਪੁਰਾਤਨ ਸਮੇਂ ਦੇ ਵਿੱਚ ਇਸ ਸ਼ਬਦ ਕਹਿੰਦੇ ਦੁਰਗਾ ਦੀ ਵਾਰ ਚੰਦੀ ਦੀ ਵਾਰ ਦੋਨੋਂ ਇੱਕੋ ਬਾਣੀ ਹੈ ਔਰ ਇਹ ਰਾਗ ਦੁਰਗਾ ਦੇ ਵਿੱਚ ਗਾਵਾਂਗੇ
2: ਤੁਸੀਂ ਸਾਡੇ ਨਾਲ ਗਾਓ ਜਾਂ ਸੁਣੋ ਜਿਹੜੇ ਅਸੀਂ ਸਾਰੇ ਸੰਗਤ ਇਕੱਠੇ ਬੋਲਾਂਗੇ ਜੋ ਨਹੀਂ ਗਾਉਂਦੇ ਹੈ ਜਿਹੜੇ ਨਹੀਂ ਗਾਉਂਦੇ ਉਹ ਸੁਣੋ ਜ਼ਰੂਰ ਔਰ ਧਿਆਨ ਨਾਲ ਸੁਣੋ ਦੋਨੋਂ ਕੰਨਾਂ ਦੇ ਨਾਲ

ਕਹਿੰਦੇ ਉਹ ਵਸਤੂ, ਉਹ ਖਜ਼ਾਨਾ, ਉਹ ਨਿਧਾਨ, ਉਹ ਟ੍ਰੈਜਰ ਤੇਰੇ ਆਪਣੇ ਅੰਦਰ ਹੈ, ਤੂੰ ਬਾਹਰ ਵਸਤ ਨਾ ਪਾ, ਤੂੰ ਬਾਹਰੋਂ ਕੁਛ ਵੀ ਲੱਭਣ ਦੀ ਕੋਸ਼ਿਸ਼ ਨਾ ਕਰ। ਕਹਿੰਦੇ ਹਨ ਵਿਣ ਕਾਇਆ ਜੇ ਹੋਰ ਥੇ ਧਨ ਖੋਜਦੇ। ਆਈ ਵਿਸ਼ ਕਿ ਸਾਰੀ ਕਮਿਊਨਿਟੀ ਇਹਨਾਂ ਵਿਚਾਰਾਂ ਨੂੰ ਸੁਣਦੀ, ਕਿਉਂਕਿ ਅਸੀਂ ਸਭ ਲੋਕ ਬਾਹਰ ਭਾਲਣ ਲੱਗੇ ਹੋਏ ਹਾਂ। ਪਰ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਲੀਮ ਨੂੰ ਅਸੀਂ ਸੁਣੀਏ ਅਤੇ ਸਮਝੀਏ ਕਿ ਸਾਡੇ ਜੀਵਨ ਕਿੱਧਰ ਜਾ ਰਹੇ ਹਨ, ਤੇ ਗੁਰੂ ਬਾਬਾ ਜੀ ਸਾਡੇ ਜੀਵਨ ਨੂੰ ਸਹੀ ਟਰੈਕ ਉੱਤੇ ਪਾਉਂਦੇ। ਉਹ ਕਹਿੰਦੇ ਹਨ ਤੂੰ ਇਸ ਜਨਮ ਦੇ ਵਿੱਚ ਕੋਈ ਵਸਤੂ ਪਾਉਣ ਆਇਆ ਸੀ, ਨੰਬਰ ਇੱਕ, ਨੰਬਰ ਦੋ, ਉਹ ਵਸਤੂ ਤੇਰੇ ਆਪਣੇ ਅੰਦਰ ਹੈ ਤੇ ਤੂੰ ਦੂਰ ਨਹੀਂ ਹੈ। ਕਹਿੰਦੇ ਹਨ

ਵਸਤੂ ਕਾਇਆ ਦੇ ਅੰਦਰ ਹੈ ਅਤੇ ਜਿਹੜੇ ਕਾਇਆ ਦੇ ਅੰਦਰੋਂ ਉਸ ਵਸਤੂ ਨੂੰ ਨਹੀਂ ਪਾਲਦੇ ਨਹੀਂ ਢੂੰਡਦੇ ਕਹਿੰਦੇ ਉਹ ਅਤੀ ਮੂੜ ਹਨ ਅਤੀ ਮੂਰਖ ਹਨ ਅਤੇ ਬੇਤਾਲੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਸਹੀ ਚਾਲ ਨਹੀਂ ਹੈ ਬੇਤਾਲ ਲੋਕ ਹਨ ਮੂੜ ਲੋਕ ਹਨ ਮੂਰਖ ਲੋਕ ਹਨ ਸੋ ਇਸ ਸਟੈਂਡਰਡ ਦੇ ਨਾਲ ਇਸ ਮੈਜਰਮੈਂਟ ਦੇ ਨਾਲ ਇਸ ਗੇਜ ਦੇ ਨਾਲ ਸਾਰੀ ਸੁਸਾਇਟੀ ਮੂਰਖ ਬਣ ਜਾਂਦੀ ਹੈ ਕਿਉਂਕਿ ਬਾਹਰ ਪਹਲਦੀ ਹੈ।

ਹੀ ਪਾਸ ਹੈ, ਤੁਹਾਡੇ ਆਪਣੇ ਅੰਦਰ ਹੈ। ਸੋ ਤੁਸੀਂ ਕੁਛ ਵੀ ਖੋਇਆ ਨਹੀਂ ਹੈ। ਡਿਪਰੈਸ ਹੋਣ ਦੀ, ਹੋਪਲੈਸਨੈਸ ਚ ਜਾਣ ਦੀ ਤੁਹਾਡੇ ਲਈ ਕੋਈ ਗੁੰਜਾਇਸ਼ ਨਹੀਂ ਛੱਡੀ, ਕਿਉਂਕਿ ਅਖੀਰਲੇ ਦਮ ਤੱਕ ਉਹ ਵਸਤੂ ਜੋ ਤੁਸੀਂ ਪਾਣੀ ਸੀ ਉਹ ਤੁਹਾਡੇ ਆਪਣੇ ਅੰਦਰ, ਅਖੀਰਲੇ ਦਮ ਤੱਕ ਜਦੋਂ ਚਾਹੋ ਉਸ ਪਾਸੇ ਨੂੰ ਆਪਣੀ ਡਾਇਰੈਕਸ਼ਨ ਤਬਦੀਲ ਕਰ ਸਕਦੇ ਹੋ। ਸੋ ਅਗਰ ਅਸੀਂ ਸਪਸ਼ਟ ਤੌਰ ਤੇ ਇਤਨਾ ਹੀ ਗੁਰੂ ਬਾਬੇ ਦਾ ਉਪਦੇਸ਼ ਸਮਝ ਲਈਏ ਤੇ ਉਸ ਨੂੰ ਧਾਰਨ ਕਰ ਲਈਏ ਕਿ ਅਸੀਂ ਇਸ ਜਨਮ ਦੇ ਵਿੱਚ ਕੁਝ ਪਾਣ ਆਏ ਸੀ ਅਤੇ ਉਹ ਵਸਤੂ ਜੋ ਪਾਣ ਆਏ ਸੀ ਉਹ ਸਾਡੇ ਆਪਣੇ ਅੰਦਰ ਹੈ, ਹੁਣ ਇਹ ਸਵਾਲ ਸਾਨੂੰ ਪੁੱਛਣ ਵਾਲਾ ਹੈ ਕਿ ਅਸੀਂ ਆਪਣੇ ਅੰਦਰੋਂ ਕੁਝ ਲੱਭਿਆ ਹੈ ਜਾਂ ਨਹੀਂ ਲੱਭਿਆ। ਅਗਰ ਅਸੀਂ ਆਪਣੇ ਅੰਦਰੋਂ ਕੁਝ ਨਹੀਂ ਲੱਭਿਆ ਤਾਂ ਫਿਰ ਅਸੀਂ ਚਾਲੇ ਮੂਲ ਗਵਾਏ, ਫਿਰ ਅਸੀਂ ਸਭ ਕੁਝ ਖੋ ਕੇ ਇੱਥੋਂ ਜਾਣ ਵਾਲੇ ਲੋਕ ਹਾਂ। ਅਗਰ ਅਸੀਂ ਆਪਣੇ ਅੰਦਰੋਂ ਕੁਝ ਨਹੀਂ ਪਾਇਆ, ਨਹੀਂ ਖੋਜਿਆ ਤਾਂ ਫਿਰ ਅਸੀਂ ਅੰਧਲੇ ਲੋਕ ਹਾਂ। ਤਾਂ ਗੁਰੂ ਬਾਬਾ ਜੀ ਫਿਰ ਸਾਨੂੰ ਦੇਖ ਕੇ ਹੈਰਾਨ ਹੋ ਕੇ ਇਹ ਸ਼ਬਦ ਉਚਾਰ ਕੇ ਇਸ ਤਰ੍ਹਾਂ ਗਾਇਨ ਕਰਦੇ ਹਨ, ਅੰਧਲੇ ਕਿਆ ਪਾਇਆ ਜਾਗਾਏ, ਐ ਅੰਧੇ ਇਨਸਾਨ ਤੂੰ ਜਗਤ ਚ ਆ ਕੇ ਕੀ ਪਾਇਆ ਹੈ, ਆਓ ਸਾਰੇ ਨਾਲੇ ਗਾਓ, ਨਾਲੇ ਆਪਣੇ ਆਪਣੇ ਅੰਦਰੋਂ ਆਪਣੇ ਆਪਣੇ ਆਪ ਨੂੰ ਇਹ ਪੁੱਛੋ ਕਿ ਵਸਤੂ ਜਿਹੜੀ ਮੈਂ ਪਾਉਣੀ ਸੀ ਮਹਾਰਾਜ ਦੱਸਦੇ ਹਨ ਉਹ ਮੇਰੇ ਆਪਣੇ ਅੰਦਰ ਹੀ ਹੈ, ਉਸ ਨੂੰ ਮੈਂ ਆਪਣੇ ਅੰਦਰੋਂ ਪਾਇਆ ਹੈ ਜਾਂ ਨਹੀਂ ਪਾਇਆ, ਜੇ ਨਹੀਂ ਪਾਇਆ ਤੇ ਮੈਂ ਕੀ ਕਰ ਰਿਹਾ ਹਾਂ, ਕੀ ਕਰਦਾ ਰਿਹਾ ਹਾਂ ਤੇ ਅੱਗੇ ਨੂੰ ਹੁਣ ਮੇਰਾ ਕੀ ਵਿਚਾਰ ਹੈ। ਆਓ ਪਿਆਰ

ਦਾ ਕਰਦੇ, ਤੁਹਾਨੂੰ ਆਪਣੇ ਆਪ ਤੇ ਕਿਸ ਗੱਲ ਦਾ ਮਾਣ ਹੈ? ਔਰ ਦੂਸਰੀ ਗੱਲ, ਆਪਣੇ ਆਪ ਨੂੰ ਤੁਸੀਂ ਸਿਆਣੇ ਕਿਵੇਂ ਸਮਝਦੇ ਹੋ? ਦੇਖੋ, ਆਪਣੇ ਅੰਦਰੋਂ ਹੀ ਇੱਕ ਟ੍ਰੈਜਰ ਸੀ, ਉਹ ਤੁਸੀਂ ਪਾਇਆ ਨਹੀਂ, ਔਰ ਉਸਦੇ ਬਾਵਜੂਦ ਵੀ ਆਪਣੇ ਆਪ ਨੂੰ ਤੁਸੀਂ ਸਿਆਣੇ ਵੀ ਸਮਝਦੇ ਹੋ, ਤੇ ਫਿਰ ਮਾਣ ਪੜੀ ਪਤਾ ਨਹੀਂ ਕਿਸ ਗੱਲ ਦਾ ਕਰੀ ਬੈਠੇ ਹੋ? ਇਹ ਤੇ ਬਹੁਤ ਹੀ ਇੱਕ ਸ਼ਰਮਸਾਰੀ ਵਾਲੀ ਗੱਲ ਹੈ ਕਿ ਸਾਡੇ ਅੰਦਰ ਕੋਈ ਅਮਲੀਕ ਖਜ਼ਾਨਾ ਹੈ, ਅਸੀਂ ਉਸਨੂੰ ਹੀ ਨਹੀਂ ਦੇਖ ਸਕੇ, ਉਸਨੂੰ ਹੀ ਨਹੀਂ ਪਾ ਸਕੇ, ਪਾਇਆ ਕੁਛ ਵੀ ਨਹੀਂ, ਤੇ ਮਾਣ ਇਤਨਾ ਵੱਡਾ, ਮਾਣ ਨਾਲ ਅਸੀਂ ਭਰੇ ਪਏ ਹਾਂ, ਪਤਾ ਨਹੀਂ ਅਸੀਂ ਕੀ ਪਾ ਲਿਆ ਹੈ। ਪਤਾ ਨਹੀਂ ਸੀ ਕੀ ਪਾ ਲਿਆ ਹੈ। ਗੁਰੂ ਬਾਬਾ ਜੀ ਹੁਣ ਸ਼ਬਦ ਉਚਾਰਦੇ, ਕਹਿੰਦੇ ਹਨ, ਐ ਭੋਲੀਏ ਇਨਸਾਨ ਨੂੰ ਆਖਿਆ ਹੈ, ਭੋਲੀਏ ਜਿੰਦੜੀਏ, ਤੂੰ ਕਿਹੜੀ ਗੱਲ ਦਾ ਮਾਣ ਕਰਦੀ ਹੈ, ਕਿਸ ਗੱਲ ਦਾ ਮਾਣ ਕਰਦੀ ਹੈ? ਕਹਿੰਦੇ ਹਨ,

ਅਸੀਂ ਸ਼ਬਦ ਹਜ਼ਾਰਿਆਂ ਚ ਇਹ ਪੜ੍ਹਦੇ ਹਾਂ ਪਰ ਅਸੀਂ ਨਿਤਨੇਮ ਪੂਰਾ ਕਰ ਜਾਂਦੇ, ਚੋਟ ਨਹੀਂ ਲੱਗਦੀ। ਮਕੈਨੀਕਲ ਸਾਡਾ ਇੱਕ ਰੂਟੀਨ ਹੁੰਦਾ ਹੈ ਅਤੇ ਸਾਨੂੰ ਤਸੱਲੀ ਹੋ ਜਾਂਦੀ ਕਿ ਅਸੀਂ ਅੱਜ ਪਾਠ ਕਰ ਲੈ, ਸ਼ਬਦ ਹਜ਼ਾਰੇ ਵੀ ਪੜ੍ਹ ਲੈ, ਜਪਜੀ ਸਾਹਿਬ ਵੀ ਪੜ੍ਹ ਲੈ। ਪਰ ਸ਼ਬਦ ਹਜ਼ਾਰਿਆਂ ਦੇ ਵਿੱਚ ਮਹਾਰਾਜ ਜੀ ਤੇ ਇੱਕ ਚੋਟ ਲਗਾ ਰਹੇ ਹਨ, ਕਹਿੰਦੇ ਹਨ ਇਹ ਆਨੜੀ ਏ ਮਾਨੜਾ ਕਾਏ ਕਰੇ, ਕਿਸ ਗੱਲ ਦਾ ਤੂੰ ਮਾਣ ਕੇ ਪਈ ਕਰਦੀ ਹੈ। ਪਰ ਅਸੀਂ ਸਾਰਾ ਦਿਨ ਬੜੇ ਆਪਣੇ ਮਾਣ ਚ ਮਸਤ ਫਿਰਦੇ ਹਾਂ, ਸਵੇਰੇ ਪੜ ਕੇ ਜਾਂਦੇ ਹਾਂ ਕਿ ਕਿਹੜੀ ਗੱਲ ਦਾ ਤੈਨੂੰ ਮਾਣ ਹੈ। ਪਰ ਮਾਣ ਨਾਲ ਅਸੀਂ ਫੁੱਲੇ ਪਏ, ਅਤੇ ਫੁੱਲੇ ਪਤਾ ਕਿਵੇਂ ਪਏ? ਉਹ ਬਾਣੀ ਦੇ ਵਿੱਚ ਲਿਖਿਆ ਉਹਨਾਂ ਨੇ, ਕਹਿੰਦੇ ਸਭ ਕੋ ਭਰਿਆ ਫੂਕ, ਸਾਰੇ ਫੂਕ ਨਾਲ ਭਰੇ ਪਏ, ਜਿਸ ਤਰ੍ਹਾਂ ਟਾਇਰਾਂ ਦੇ ਵਿੱਚ ਫੂਕ ਭਰੀ ਦੀ, ਇੰਨੀ ਫੂਕ ਭਰੀ ਪਈ ਹੈ ਕਿ ਫਟਣ ਨੂੰ ਆਏ ਪਏ ਹਾਂ।

ਪਾਲਾ। ਉਹ ਜਗਤ ਦਾ ਜੀਵਨ ਰੱਬ ਕਹਿੰਦੇ ਤੇਰੀ ਆਪਣੀ ਕਾਇਆ ਦੇ ਅੰਦਰ ਹੀ ਵਸਦਾ ਹੈ, ਤੇਰੇ ਆਪਣੇ ਅੰਦਰ ਹੀ ਵਸਦਾ ਹੈ, ਤੇਰੇ ਆਪਣੇ ਤੋਂ ਦੂਰ ਨਹੀਂ ਹੈ।

ਹੁਣ ਅਸੀਂ ਇਹ ਸੁਣ ਕੇ ਇਸ ਨੂੰ ਮੰਨਾਂਗੇ ਜਾਂ ਨਹੀਂ ਮੰਨਾਂਗੇ? ਗੁਰੂ ਬਾਬੇ ਦਾ ਉਪਦੇਸ਼ ਸੁਣ ਕੇ ਅਸੀਂ ਉਸ ਨੂੰ ਮੰਨਾਂਗੇ ਜਾਂ ਇਗਨੋਰ ਕਰਾਂਗੇ? ਬਾਬਾ ਜੀ ਆਖਦੇ ਨੇ ਬਾਹਰ ਮੂਲ ਨਾ ਖੋਜੀਏ, ਬਾਹਰ ਦੀ ਜੋ ਦੌੜ ਹੈ ਉਸ ਚੋਂ ਕੁਛ ਨਹੀਂ ਮਿਲਣਾ, ਮਿਲਣ ਦੇ ਬਾਅਦ ਵੀ ਸਭ ਕੁਛ ਖੋ ਜਾਣਾ ਹੈ, ਜੇ ਮਿਲ ਵੀ ਗਿਆ ਤਾਂ ਉਸਨੇ ਸਾਥ ਥੋੜੋ ਜਾਣਾ ਹੈ, ਉਸਨੇ ਸਾਥ ਨਹੀਂ ਜਾਣਾ। ਚਾਰ ਦਿਨ ਆਪਣੀ ਨੌਬਤ ਚਲੇ ਬਜਾਏ, ਕਹਿੰਦੇ ਚਾਰ ਕੁ ਦਿਨ ਆਪਣੀ ਨੌਬਤ ਬਜਾ ਕੇ ਚਲੇ ਗਏ, ਆਪਣਾ ਵਾਜਾ ਬਜਾ ਕੇ ਚਲੇ ਗਏ। ਇਤਨਕ ਖਟੀਆ ਗਠੀਆ ਮਟੀਆ, ਇਤਨਾ ਕੁ ਖਟਿਆ, ਇਤਨਾ ਕੁ ਗਠੜੀ ਚ ਪਿਆ ਹੈ ਜਾਂ ਅੱਜ ਕੱਲ ਬੈਂਕ ਚ ਪਿਆ ਹੈ, ਇਤਨਾ ਕੁ ਮਟੀਆ, ਇਤਨਾ ਕੁ ਮਿੱਟੀ ਚ ਦੱਬਿਆ ਹੈ ਜਾਂ ਸਵਿਸ ਬੈਂਕ ਚ ਪਿਆ ਹੈ। ਸਿਚੁਏਸ਼ਨ ਚੇਂਜ ਹੋ ਗਈਆਂ ਹਨ, ਉਦੋਂ ਲੋਕ ਮਿੱਟੀ ਥੱਲੇ ਦਬਾ ਦਿੰਦੇ ਸਨ, ਅੱਜ ਕੱਲ ਜੋ ਹਨ ਉਹ ਸਵਿਸ ਬੈਂਕ ਚ ਪਹੁੰਚ ਜਾਂਦੇ ਹਨ, ਉਦੋਂ ਲੋਕ ਗਠੜੀ ਬੰਨ ਲੈਂਦੇ ਸਨ ਅੱਜ ਬੈਂਕ ਚ ਰੱਖ ਦਿੰਦੇ ਹਨ। ਹੋਰ ਤੇ ਕਾਨਸੈਪਟ ਤੇ ਉਹੀ ਹੈ ਨਾ, ਸਿਰਫ ਜਗ੍ਹਾ ਹੀ ਤਬਦੀਲ ਹੋਈਆਂ ਹਨ, ਅਰੇਂਜਮੈਂਟਸ ਹੀ ਬਦਲੀਆਂ ਹਨ। ਕਹਿੰਦੇ ਇਤਨਕ ਖਟੀਆ ਗਠੀਆ ਮਠੀਆ, ਇਤਨਾ ਕੁ ਮੈਂ ਖਟਿਆ ਹੈ ਕਮਾਇਆ ਹੈ, ਇੰਨਾ ਕੁ ਉੱਥੇ ਪਿਆ ਹੈ, ਇੰਨਾ ਕੁ ਉੱਥੇ ਪਿਆ ਹੈ, ਇਤਨਾ ਗ੍ਰਹੜੀ ਚ ਪਿਆ ਹੈ, ਪਰ ਸੰਗ ਨਾ ਕੱਛ ਲੈ ਜਾਏ, ਇਹ ਤੇਰੇ ਨਾਲ ਨਹੀਂ ਜਾਣਾ। ਜਦ ਤੇਰੇ ਨਾਲ ਹੀ ਨਹੀਂ ਜਾਣਾ ਤਾਂ ਫਿਰ ਇਹ ਵਸਤੂ ਕੀ ਹੋਈ? ਕੋਈ ਉਹ ਵੀ ਵਸਤੂ ਹੈ ਜਿਹੜੀ ਤੇਰੇ ਨਾਲ ਚੱਲੇ, ਜਿਹੜੀ ਤੇਰੇ ਨਾਲ ਰਹੇ? ਗੁਰੂ ਬਾਬਾ ਜੀ ਕਹਿੰਦੇ ਨੇ ਉਹ ਵਸਤੂ ਤੇਰੇ ਆਪਣੇ ਹੀ ਅੰਦਰ ਹੈ, ਤੇਰੇ ਆਪਣੇ ਅੰਦਰੋਂ ਤੂੰ ਉਸਨੂੰ ਪਹਾਲ, ਉਸਨੂੰ ਹੀ ਤੂੰ ਪ੍ਰਾਪਤ ਕਰਨ ਦੇ ਵਾਸਤੇ ਆਇਆ ਹੈ। ਅਗਰ ਤੂੰ ਉਸਨੂੰ ਪ੍ਰਾਪਤ ਨਹੀਂ ਕੀਤਾ ਅਤੇ ਦੁਖੀ ਹੈ ਤਾਂ ਕਿਸੇ ਤੋਂ ਬਲੇਮ ਨਾ ਕਰ, ਕਿਸੇ ਨੂੰ ਦੋਸ਼ ਨਾ ਦੇ, ਕਿਸੇ ਦਾ ਕੋਈ ਕਸੂਰ ਨਹੀਂ ਹੈ। ਪਿਆਰ ਨਾਲ ਇੱਕ ਦਫ਼ਾ ਇਸ ਪੰਕਤੀ ਨੂੰ ਫਿਰ ਗਾਓ।

ਗੁਰੂ ਅਰਜਨ ਦੇਵ ਜੀ ਆਖਦੇ ਹਨ ਕਿ ਮੈਂ ਪਾਇਆ, ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਇਹ ਆਖਿਆ ਕਿ ਸਫਲ ਸਫਲ ਭਈ ਸਫਲ ਯਾਤਰਾ, ਮੇਰੀ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ, ਕਿਉਂਕਿ ਜਿਸ ਵਸਤੂ ਨੂੰ ਪ੍ਰਾਪਤ ਕਰਨ ਦੇ ਵਾਸਤੇ ਮੈਂ ਆਇਆ ਸੀ ਉਹ ਮੈਂ ਪ੍ਰਾਪਤ ਕਰ ਲਈ, ਮੇਰਾ ਆਉਣਾ ਸਫਲ ਹੋ ਗਿਆ। ਸਪਸ਼ਟ ਕਰਕੇ ਦੱਸਦੇ ਹਨ, ਲੁਕਾਉਂਦੇ ਨਹੀਂ ਹਨ, ਕਹਿੰਦੇ ਹਨ ਮੇਰੀ ਜ਼ਿੰਦਗੀ ਦੀ ਯਾਤਰਾ ਸਫਲ ਹੋ ਗਈ ਹੈ। ਕਰੋੜਾਂ ਕਰੋੜਾਂ ਲੋਕ, ਤਮਾਮ ਲੋਕ, ਅਣਗਿਣਤ ਲੋਕ ਜ਼ਿੰਦਗੀ ਦੀ ਯਾਤਰਾ ਦੇ ਵਿੱਚ ਹੀ ਕਿਤੇ ਖੋ ਜਾਂਦੇ ਹਨ, ਕੁਛ ਵੀ ਪਾ ਕੇ ਨਹੀਂ ਜਾਂਦੇ, ਪਰ ਗੁਰੂ ਬਾਬੇ ਨੇ ਆਪ ਪਾਇਆ ਹੋਇਆ ਹੈ ਅਤੇ ਉਹ ਸਾਨੂੰ ਇਤਨੇ ਪ੍ਰੇਮ ਦੇ ਨਾਲ ਸਾਡਾ ਸਾਥ ਦਿੰਦੇ ਹਨ, ਗਾਰੰਟੀ ਕਰਾਉਂਦੇ ਹਨ ਕਿ ਤੁਸੀਂ ਗੁਰੂ ਬਾਬਾ ਜੀ ਦੀ ਸਿੱਖਿਆ, ਗੁਰੂ ਬਾਬਾ ਜੀ ਦੇ ਵਚਨਾਂ ਨੂੰ ਮੰਨਣਾ ਸ਼ੁਰੂ ਕਰ ਦਿਓ, ਉਹਨਾਂ ਦੇ ਰਸਤੇ ਨੂੰ ਅਪਣਾ ਲਓ, ਜੋ ਖਜ਼ਾਨਾ ਉਹਨਾਂ ਨੇ ਆਪਣੇ ਅੰਦਰੋਂ ਪਾਇਆ ਉਹੀ ਖਜ਼ਾਨਾ ਉਹ ਤੁਹਾਨੂੰ ਬਖਸ਼ਣਗੇ, ਕਿਉਂਕਿ ਉਹਨਾਂ ਨੇ ਆਪਣੇ ਅੰਦਰੋਂ ਪਾਇਆ, ਤੁਹਾਨੂੰ ਅਸਿਸਟ ਕਰਨਗੇ, ਤੁਹਾਨੂੰ ਗਾਈਡ ਕਰਨਗੇ, ਤੁਹਾਨੂੰ ਬਲੈਸ ਕਰਨਗੇ, ਆਸ਼ੀਰਵਾਦ ਦੇਣਗੇ, ਤਾਂ ਕਿ ਤੁਸੀਂ ਵੀ ਆਪਣੇ ਅੰਦਰੋਂ ਉਹੀ ਪਾ ਸਕੋ। ਹਜ਼ੂਰ ਆਪਣੀ ਖੁਸ਼ੀ ਇਸ ਤਰ੍ਹਾਂ ਐਕਸਪ੍ਰੈਸ ਕਰਦੇ ਹਨ ਕਿ ਮੈਂ ਉਹ ਖਜ਼ਾਨਾ ਆਪਣੇ ਅੰਦਰੋਂ ਪਾਇਆ, ਕਹਿੰਦੇ ਮੈਂ ਪਾਇਆ। ਆਓ ਉਹ ਪੰਕਤੀ ਸੁਣੀ, ਕਹਿੰਦੇ ਹਨ

ਹੱਠ ਮਜਾਹੂ ਮੈਂ ਮਾਣਕ ਲੱਗਾ। ਕਹਿੰਦੇ ਹੱਠ ਮੈਨੇ ਹਿਰਦਾ, ਆਪਣੇ ਹਿਰਦੇ ਦੇ ਅੰਦਰੋਂ ਹੀ ਇੱਕ ਮੈਂ ਜਿਉਲ ਕਹਿੰਦੇ ਪ੍ਰਾਪਤ ਕੀਤਾ ਹੈ, ਲੱਭਿਆ ਹੈ, ਮਾਣਕ ਲੱਭਿਆ। ਮੁੱਲ ਨਾ ਕਿੱਦਾਂ, ਕਹਿੰਦੇ ਐਵੇਂ ਮੁੱਲ ਨਹੀਂ ਖਰੀਦਿਆ, ਇਹ ਮੁੱਲ ਵਿਕਦਾ ਹੀ ਨਹੀਂ ਹੈ, ਆਪਣੇ ਹੀ ਅੰਦਰ ਹੈ। ਪਰ ਸਤਿਗੁਰੂ ਦੀ ਗਾਈਡੈਂਸ ਦੇ ਨਾਲ, ਅਸਿਸਟੈਂਸ ਦੇ ਨਾਲ, ਸਤਿਗੁਰੂ ਦੀ ਆਸ਼ੀਰਵਾਦ ਦੇ ਨਾਲ, ਉਸਦੀ ਕਿਰਪਾ ਦੇ ਨਾਲ, ਕਹਿੰਦੇ ਸਤਿਗੁਰੂ ਦਾ ਬਣ ਕੇ, ਸਤਿਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਰਸਤਾ ਸਮਝਾਇਆ, ਢੰਗ ਸਮਝਾਇਆ, ਤੇ ਇਹ ਮਾਣਕ, ਇਹ ਜਿਉਲ, ਇਹ ਟ੍ਰੈਜਰ ਕਹਿੰਦੇ ਮੈਂ ਆਪਣੇ ਹਿਰਦੇ ਦੇ ਵਿੱਚੋਂ ਲੱਭ ਲਿਆ। ਕਮਾਲ ਹੈ ਉਹ ਜੀਵਨ, ਧਨ ਹੈ ਉਹ ਜੀਵਨ, ਉਸ ਜੀਵਨ ਨੂੰ ਨਮਸਕਾਰ। ਜਿਨ੍ਹਾਂ ਜਿਨ੍ਹਾਂ ਨੇ ਕੁਛ ਪ੍ਰਾਪਤ ਕੀਤਾ ਉਹਨਾਂ ਨੇ ਆਪਣੀ ਬਾਣੀ ਚ ਦੱਸਿਆ, ਗੁਰੂ ਅਰਜਨ ਦੇਵ ਜੀ ਆਖਦੇ ਹਨ ਪਾਇਆ ਲਾਲ ਰਤਨ ਮਨ ਪਾਇਆ, ਆਪਣੇ ਮਨ ਦੇ ਵਿੱਚ ਹੀ ਪਾ ਲਿਆ। ਪਾਇਆ ਲਾਲ ਰਤਨ ਮਨ ਪਾਇਆ, ਪਾਇਆ ਲਾਲ ਰਤਨ ਮਨ ਪਾਇਆ, ਕਹਿੰਦੇ ਮੈਂ ਲਾਲ ਪਾ ਲਿਆ, ਰਤਨ ਪਾ ਲਿਆ। ਸਵਾਮੀ ਭਗਤ ਬਾਣੀ ਦੇ ਵਿੱਚ ਆਖਦੇ ਹਨ, ਸਵਾਮੀ ਰਾਮਾਨੰਦ ਜੀ ਕਹਿੰਦੇ ਹਨ

ਕਹਿੰਦੇ ਕਤ ਜਾਈਏ ਰੇ ਘਰ ਲਾਗੋ ਰੰਗ, ਕਹਿੰਦੇ ਮੈਂ ਬਾਹਰ ਕਿੱਥੇ ਜਾਵਾਂ, ਘਰ ਦੇ ਅੰਦਰ ਹੀ ਕਹਿੰਦੇ ਰੰਗ ਬਣਿਆ ਪਿਆ ਹੈ, ਸਵਾਦ ਬਣਿਆ ਪਿਆ ਹੈ, ਆਨੰਦ ਬਣਿਆ ਪਿਆ ਹੈ, ਟਿਕਾਓ ਬਣਿਆ ਪਿਆ ਹੈ। ਕਤ ਜਾਈਏ ਰੇ ਘਰ ਲਾਗੋ ਰੰਗ। ਸੋ ਗੁਰੂ ਅਰਜਨ ਦੇਵ ਜੀ ਵੀ ਆਖਦੇ ਹਨ, ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਤਨ ਵੀ ਸ਼ਾਂਤ ਹੋ ਗਿਆ, ਮਨ ਵੀ ਸ਼ਾਂਤ ਹੋ ਗਿਆ। ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਵਿਸਾਰੀ, ਕਰ ਮਸਤਕ ਗੁਰ ਪੂਰੇ ਧਰਿਓ, ਮਨ ਜੀਤੋ ਜਗ ਸਾਰੀ, ਤ੍ਰਿਪਤ ਅਘਾਏ ਰਹੇ ਰਿਧ ਅੰਤਰ। ਕਹਿੰਦੇ ਤ੍ਰਿਪਤ ਹੋ ਗਏ, ਰੱਜ ਗਏ, ਰਹੇ ਰਿਧ ਅੰਤਰ, ਹਮੇਸ਼ਾ ਅੰਦਰ ਹੀ ਫਿਰ ਹੁਣ ਰਹਿੰਦੇ ਹਾਂ ਕਿਉਂਕਿ ਉਹ ਵਸਤੂ ਅੰਦਰ। ਤ੍ਰਿਪਤ ਗਾਏ ਰਹੇ ਰਿਧ ਅੰਤਰ, ਡੋਲਨ ਤੇ ਅਬ ਚੁੱਕੇ, ਹੁਣ ਡੋਲਦੇ ਨਹੀਂ ਹਾਂ। ਅਸੀਂ ਜ਼ਿੰਦਗੀ ਚ ਬਹੁਤ ਡੋਲਦੇ ਹਾਂ, ਬਹੁਤ ਡੋਲਦੇ ਹਾਂ, ਡੋਲੇ ਪਏ ਹਾਂ, ਬਿਲਕੁਲ ਥਿੜਕੇ ਪਏ ਹਾਂ। ਗੁਰੂ ਬਾਬਾ ਜੀ ਆਖਦੇ ਹਨ, ਮੈਂ ਹੁਣ ਜ਼ਿੰਦਗੀ ਚ ਡੋਲਦਾ ਨਹੀਂ, ਕਿਉਂਕਿ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਆਪਣੇ ਆਲੇ ਦੁਆਲੇ ਜਦੋਂ ਦੇਖਦੇ ਹਾਂ, ਹਰ ਸ਼ਖਸ ਡੋਲਿਆ ਪਿਆ ਹੈ, ਹਰ ਸ਼ਖਸ ਡੋਲਦਾ ਹੈ, ਇਨਸਿਕਿਓਰ ਹੈ, ਹਰ ਸ਼ਖਸ ਖਾਲੀ ਹੈ, ਬਿਲਕੁਲ ਖਾਲੀ ਹੈ, ਅੰਦਰ ਕੁਛ ਨਹੀਂ। ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਛਾਲ, ਅੰਦਰ ਵਾਹਿਗੁਰੂ ਦੇ ਪ੍ਰੇਮ ਦੇ ਨਾਲ ਉਸ ਵਸਤੂ ਨੂੰ ਪ੍ਰਾਪਤ ਕਰਕੇ ਉਸ ਦੀ ਤ੍ਰਿਪਤੀ ਦੇ ਨਾਲ ਅੰਦਰ ਰੱਜੇ ਪੁਜੇ ਨਹੀਂ ਹਨ, ਅੰਦਰ ਖਾਲੀ ਹਨ, ਅਤੇ ਅੰਦਰ ਖਾਲੀ ਇੱਕ ਦੂਸਰੇ ਤੋਂ ਕੁਛ ਸਨੈਚ ਕਰਨਾ ਚਾਹੁੰਦੇ ਹਨ, ਪਰ ਜਦ ਸਾਰਿਆਂ ਦੀ ਖਾਲੀ ਹਨ, ਕਿਸ ਤੋਂ ਕੁਛ ਕੀ ਮਿਲ ਸਕਦਾ ਹੈ, ਕਿਵੇਂ ਮਿਲ ਸਕਦਾ ਹੈ। ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਹਨ, ਆ ਸ਼ਬਦ ਫਿਰ ਧਿਆਨ ਨਾਲ ਸੁਣੋ, ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਅੰਦਰੋਂ ਉਹ ਵਸਤੂ ਪਾ ਲਈ ਜਿਹੜੀ ਸਾਨੂੰ ਪਾਉਣ ਨੂੰ ਕਿਹਾ ਗਿਆ ਹੈ, ਕਿ ਤੁਸੀਂ ਵੀ ਉਹੀ ਪਾਉਣ ਲਈ ਆਏ ਹੋ, ਪਰ ਸਵਾਲ ਸਾਡੇ ਤੇ ਉਹ ਕਰ ਰਹੇ ਹਨ ਕਿ ਅੰਦਲੇ ਲਫ਼ਜ਼ ਕੌੜਾ ਵਰਤਿਆ ਨਾ, ਕਠਨ ਕਠੋਰ ਲਫ਼ਜ਼ ਵਰਤਿਆ ਨਾ, ਫਿਰ ਮਾਤਾ ਪਿਤਾ ਕਈ ਦਫ਼ਾ ਝਿੜਕੇ ਵੀ ਤੇ ਬੋਲਦੇ ਹੀ ਹਨ। ਜਦ ਬੱਚੇ ਕਿਸੇ ਗੱਲ ਨੂੰ ਮੰਨਣ ਹੀ ਨਾ, ਤੇ ਫਿਰ ਕਈ ਦਫ਼ਾ ਗੁੱਸੇ ਦੇ ਵਿੱਚ ਆ ਕੇ ਵੀ ਬੋਲਦੇ ਹਨ। ਇੱਥੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਆਖਿਆ ਹੈ, ਉਹ ਅੰਨਿਓ ਤੁਹਾਡੇ ਆਪਣੇ ਹੀ ਅੰਦਰੋਂ ਵਸਤੂ ਹੈ, ਗੁਰੂ ਸਮਝਾਉਣ ਵਾਲਾ ਹੈ, ਉਸ ਤੋਂ ਸਮਝ ਕੇ ਕੋਸ਼ਿਸ਼ ਕਿਉਂ ਨਹੀਂ ਕਰਦੇ ਉਸਨੂੰ ਆਪਣੇ ਅੰਦਰੋਂ ਪਾਉਣ ਦੀ। ਇਤਨਾ ਸੁਣ ਸੁਣਾ ਕੇ ਫਿਰ ਵੀ ਜੇ ਤੁਸੀਂ ਉਸ ਨੂੰ ਪਾਣਾ ਹੀ ਨਹੀਂ ਹੈ, ਤੇ ਫਿਰ ਅੰਨਿਆਂ ਵਾਲੀ ਗੱਲ ਹੋਈ ਕਿ ਨਾ ਹੋਈ। ਇਸ ਕਰਕੇ ਉਹਨੇ ਲਫ਼ਜ਼ ਇੱਥੇ ਅੰਦਲੇ ਵਰਤਿਆ ਹੈ, ਥੋੜੀ ਤਾੜਨਾ ਦਿੱਤੀ। ਸੋ ਅੱਜ ਜਾਣ ਵੇਲੇ ਰਸਤੇ ਚ ਇਸ ਖਿਆਲ ਦੇ ਨਾਲ ਜਾਇਓ ਕਿ ਗੁਰੂ ਬਾਬੇ ਦੀ ਥੋੜੀ ਜਿਹੀ ਝਿੜਕ ਵੀ ਸੁਣ ਕੇ ਆਏ, ਕਿ ਉਦਾਂ ਸਾਨੂੰ ਕੋਈ ਸੜਕ ਤੇ ਤੁਰੇ ਜਾਂਦੇ ਹਾਂ, ਅੰਨਾ ਕਹੇ ਤੇ ਅਸੀਂ ਸ਼ਾਇਦ ਅਗਲੇ ਦੇ ਗਲ ਪੈ ਜਾਵਾਂਗੇ, ਕੁੱਟਣਾ ਸ਼ੁਰੂ ਕਰ ਦਿਆਂਗੇ, ਕਿਸੇ ਦੀ ਮਜਾਲ ਕੀ ਸਾਨੂੰ ਕੋਈ ਅੰਨਾ ਕਹਿ ਦੇ, ਕਹਿ ਸਕਦਾ ਕੋਈ ਸਾਨੂੰ ਐਡਰੈਸ ਕਰੇ ਤੇ ਕਹੇ ਅੰਨੇ ਹੋ ਕਿੱਧਰ ਜਾ ਰਹੇ ਹੋ, ਫਿਰ ਦੇਖੋ ਕੀ ਬਣਦਾ ਹੈ, ਫਿਰ ਦੇਖੋ ਕੀ ਬਣਦਾ ਹੈ। ਪਰ ਇੱਥੇ ਗੁਰੂ ਪਿਤਾ ਹੈ, ਗੁਰੂ ਮਾਤਾ ਹੈ, ਗੁਰੂ ਪਰਮੇਸ਼ਵਰ ਹੈ, ਔਰ ਅਸੀਂ ਆਨੇ ਹਾਂ, ਔਰ ਉਹ ਦੇਖਦੇ ਹਨ ਕਿ ਜੋ ਇਹ ਪਾਉਣ ਆਏ ਹਨ, ਸਮਾਂ ਘਟਦਾ ਜਾ ਰਿਹਾ ਹੈ, ਇਹ ਉਸ ਨੂੰ ਪਾ ਨਹੀਂ ਰਹੇ, ਉਸ ਵੱਲ ਧਿਆਨ ਨਹੀਂ ਦੇ ਰਹੇ, ਸਾਰੀ ਦੀ ਸਾਰੀ ਸੋਸਾਇਟੀ ਜੋ ਹੈ ਉਹ ਭਟਕੀ ਪਈ ਹੈ। ਇਹ ਗੁਰੂ ਬਾਬੇ ਦੇ ਚਰਨਾਂ ਦੇ ਵਿੱਚ ਵੀ ਆ ਜਾਂਦੇ ਹਨ, ਫਿਰ ਵੀ ਕੁਛ ਨਹੀਂ ਪਾ ਕੇ ਜਾਂਦੇ, ਨਾ ਸੁਣ ਕੇ ਜਾਂਦੇ ਹਨ, ਨਾ ਸਮਝ ਕੇ ਜਾਂਦੇ ਹਨ, ਤਾਂ ਫਿਰ ਉਹਨਾਂ ਨੂੰ ਮਜਬੂਰ ਹੋ ਕੇ ਕਹਿਣਾ ਪੈਂਦਾ, ਅੰਦਲੇ ਪਾਇਆ ਕੀ, ਅੰਦਲੇ ਕਿਆ ਪਾਇਆ ਜਗਾ ਹੈ, ਤੂੰ ਕੁਛ ਪਾਉਣ ਆਇਆ ਸੀ ਜਗਤ ਦੇ ਵਿੱਚ, ਉਹ ਵਸਤੂ ਤੇਰੇ ਆਪਣੇ ਅੰਦਰ ਹੀ ਸੀ, ਤੂੰ ਪਾਈ ਕਿਉਂ ਨਹੀਂ ਹੈ, ਜੇ ਤੂੰ ਉਹ ਨਹੀਂ ਪਾਈ ਤਾਂ ਫਿਰ ਅੰਨਾ ਨਾ ਆਖਣ ਤੇ ਹੋਰ ਕੀ ਆਖਣ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਈ ਦਫ਼ਾ ਤਾੜਨਾ ਦੇ ਵਿੱਚ ਆ ਕੇ ਜਦੋਂ ਉਹਨਾਂ ਨੂੰ ਆਪਣੇ ਇਹਨਾਂ ਜਗਤ ਦੇ ਜੀਵਾਂ ਨੂੰ ਜੋ ਬੱਚਿਆਂ ਦੇ ਸਮਾਨ ਹਨ ਜਦੋਂ ਦੁੱਖ ਆਉਂਦਾ ਹੋਏਗਾ, ਤਾਂ ਕਈ ਦਫ਼ਾ ਉਹਨਾਂ ਨੇ ਇਹ ਵੀ ਆਖਿਆ ਕਿ ਇਹ ਅਕਲ ਦੇ ਅੰਨੇ ਹਨ। ਅਕਲ ਦੇ ਅੰਨੇ ਇਸ ਕਰਕੇ ਹੈ ਕਿਉਂਕਿ ਇਹਨਾਂ ਦੇ ਵਾਸਤੇ ਗਿਆਨ ਮੌਜੂਦ ਹੈ, ਅਵੇਲੇਬਲ ਹੈ। ਹੁਣ ਇਹ ਗੱਲ ਪਸ਼ੂ ਨੂੰ ਤਾਂ ਨਹੀਂ ਮੈਂ ਕਹੀ ਜਾ ਸਕਦੀ, ਮਹਾਰਾਜ ਨੇ ਪਸ਼ੂ ਨੂੰ ਕਦੇ ਅਕਲ ਦਾ ਅੰਨਾ ਨਹੀਂ ਆਖਿਆ। ਸਾਰੀ ਬਾਣੀ ਦੇ ਵਿੱਚ ਮੈਨੂੰ ਅੱਜ ਤੱਕ ਕਿਤੇ ਮਹਾਰਾਜ ਨੇ ਜਦੋਂ ਵੀ ਐਡਰੈਸ ਕੀਤਾ ਹੈ, ਪਸ਼ੂ ਨੂੰ ਮਾੜਾ ਨਹੀਂ ਆਖਿਆ, ਨਿੰਦਿਆ ਨਹੀਂ ਹੈ, ਉਸਨੂੰ ਅਕਲੋਂ ਅੰਨਾ ਨਹੀਂ ਆਖਿਆ, ਪਰ ਮਹਾਰਾਜ ਨੇ ਇਨਸਾਨ ਨੂੰ ਅਕਲ ਦਾ ਅੰਨਾ ਵੀ ਆਖਿਆ, ਅਕਲ ਦਾ ਅੰਨਾ।
ਤੇ ਬਾਬਾ ਜੀ ਨੇ ਆਖਿਆ ਕਹਿੰਦੇ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਮ ਕਹੀਏ, ਕਹਿੰਦੇ ਇਹ ਅੰਨੇ ਹਨ ਅਕਲੋਂ ਵੀ ਅੰਨੇ ਹਨ, ਦੱਸੋ ਹੁਣ ਇਹਨਾਂ ਨੂੰ ਮੈਂ ਕੀ ਆਖਾਂ ਤੇ ਕੀ ਨਾ ਆਖਾਂ। ਗੁਰੂ ਨਾਨਕ ਦੇਵ ਜੀ ਆਖਦੇ ਨੇ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉਂ ਕਹੀਏ, ਬਿਨ ਗੁਰ ਪੰਥ ਨਾ ਸੂਝੀ ਕਿਤ ਬਿਦ ਨਿਰਬਹੀਏ, ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ। ਜਿਹੜੀ ਚੀਜ਼ ਖੋਟੀ ਹੈ ਉਸਨੂੰ ਖਰੀ ਕਹੀ ਜਾਂਦਾ, ਖਰੇ ਸਾਰ ਨਾ ਜਾਣੇ। ਅੰਧੇ ਕਾ ਨਾਉ ਪਾਰਖੂ, ਜਿਹੜਾ ਦੁਨੀਆ ਦੇ ਵਿੱਚ ਬਿਲਕੁਲ ਅੰਨਾ ਇਨਸਾਨ ਹੈ, ਦੁਨੀਆ ਸਮਝੀ ਬੜਾ ਸਿਆਣਾ ਇਨਸਾਨ ਹੈ, ਬਹੁਤ ਇੰਟੈਲੀਜੈਂਟ ਇਨਸਾਨ ਹੈ, ਬੜਾ ਪਾਰਖੂ ਬੰਦਾ ਹੈ। ਕਲੀ ਕਾਲ ਉਡਾਣੇ, ਸੁੱਤੇ ਕੋ ਜਾਗਤ ਕਹੇ, ਜਿਹੜੇ ਬਿਲਕੁਲ ਸੁੱਤੇ ਪਏ ਹਨ ਪਤਾ ਹੀ ਨਹੀਂ ਉਹਨਾਂ ਨੂੰ ਕੁਛ ਲੱਗਦਾ ਹੈ, ਉਹਨਾਂ ਨੂੰ ਅਸੀਂ ਸਮਝਦੇ ਜਾਗਦੇ ਹਨ, ਬੜੇ ਚਤਰ ਹਨ, ਤੁਰੇ ਫਿਰਦੇ ਹਨ। ਜਾਗਤ ਕੋ ਸੂਤਾ, ਜੀਵਤ ਕੋ ਮੂਹਾਂ ਕਹੇ, ਆਤਮਕ ਤੌਰ ਤੇ ਜਿਹੜੇ ਬਿਲਕੁਲ ਮਰੇ ਪਏ ਹਨ ਉਹਨਾਂ ਨੂੰ ਅਸੀਂ ਜੀਵਤ ਕੋ ਮੂਹਾਂ ਕਹੇ, ਮੂਹੇ ਨਹੀਂ ਰੋਤਾ, ਕਹਿੰਦੇ ਜਿਹੜੇ ਆਤਮਕ ਤੌਰ ਤੇ ਜ਼ਿੰਦਾ ਹਨ ਉਹਨਾਂ ਨੂੰ ਇਹ ਮਰੇ ਹੋਏ ਸਮਝੇ ਹਨ, ਅਤੇ ਜਿਹੜੇ ਬਿਲਕੁਲ ਮਰੇ ਪਏ ਹਨ ਉਹਨਾਂ ਨੂੰ ਇਹ ਜੀਂਦੇ ਸਮਝਦੇ ਹਨ। ਸਾਰੀ ਦੀ ਸਾਰੀ ਜਾਣੀ ਗੱਲ ਪੁੱਠੀ ਸਮਝੀ ਬੈਠੇ ਹਨ, ਅਕਲੋਂ ਅੰਨੇ ਹੋਏ ਜਾਂ ਨਾ ਹੋਏ, ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਮ ਕਹੀਏ। ਕਈ ਵਾਰੀ ਬਾਬਾ ਜੀ ਵੀ ਇਸ ਤਰ੍ਹਾਂ ਦਾ ਐਕਸਪ੍ਰੈਸ਼ਨ ਬਾਣੀ ਚ ਦਿੰਦੇ ਹਨ ਕਿ ਮੈਂ ਦੱਸੋ ਕੀ ਕਹਾਂ ਇਹਨਾਂ ਨੂੰ, ਸਮਝਦੇ ਨਹੀਂ ਹਨ। ਤੇ ਇੱਥੇ ਆਖਦੇ ਹਨ, ਕਹਿੰਦੇ ਹਨ

ਗੁਰੂ ਅਰਜਨ ਦੇਵ ਜੀ ਦਾ ਮੈਂ ਸ਼ਬਦ ਸੁਣਾਉਣ ਲੱਗਾ ਸੀ ਕਿ ਉਹਨਾਂ ਨੇ ਪਾਇਆ ਹੈ। ਹੁਣ ਇਸ ਸ਼ਬਦ ਨੂੰ ਤੁਹਾਡੇ ਸਾਹਮਣੇ ਇੱਕ ਐਗਜ਼ੈਂਪਲ ਵਜੋਂ ਰੱਖਣ ਦਾ ਮੇਰਾ ਮਤਲਬ ਇਹ ਹੈ ਕਿ ਇਹੀ ਸਟੇਟ ਆਫ ਮਾਇੰਡ ਗੁਰੂ ਅਰਜਨ ਦੇਵ ਜੀ ਚਾਹੁੰਦੇ ਹਨ, ਗੁਰੂ ਨਾਨਕ ਦੇਵ ਜੀ ਚਾਹੁੰਦੇ ਹਨ ਕਿ ਅਸੀਂ ਅਚੀਵ ਕਰੀਏ। ਇਹੀ ਸਟੇਟ ਆਫ ਮਾਇੰਡ। ਉਹ ਸੁਣੋ, ਕਹਿੰਦੇ ਹਨ, ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਮੇਰਾ ਮਨ ਵੀ ਸ਼ਾਂਤ ਠੰਡਾ, ਤਨ ਵੀ ਸ਼ਾਂਤ ਠੰਡਾ। ਹੁਣ ਬੰਦਾ ਕਹੇ ਤਨ ਦੇ ਸ਼ਾਂਤ ਦਾ ਮਤਲਬ ਕੀ ਹੈ? ਏਅਰ ਕੰਡੀਸ਼ਨ ਲਗਾ ਕੇ ਤਨ ਨੂੰ ਠੰਡਾ ਕੀਤਾ ਹੈ? ਨਹੀਂ, ਤਨ ਦੇ ਵਿੱਚ ਜਿਹੜੀਆਂ ਅੱਗਾਂ ਬਲਦੀਆਂ ਹਨ, ਤਨ ਦੇ ਵਿੱਚ ਕਈ ਕਿਸਮ ਦੀਆਂ ਭੁੱਖਾਂ ਦੀਆਂ ਅੱਗਾਂ ਬਲ ਰਹੀਆਂ ਹਨ, ਡਿਜ਼ਾਇਰਸ ਦੀਆਂ ਅੱਗਾਂ ਬਲ ਰਹੀਆਂ ਹਨ, ਕਹਿੰਦੇ ਉਹ ਸ਼ਾਂਤ ਹੋ ਗਈਆਂ ਹਨ। ਹੁਣ ਤਨ ਸਤਾਉਂਦਾ ਨਹੀਂ ਹੈ, ਤਨ ਪਰੇਸ਼ਾਨ ਨਹੀਂ ਕਰਦਾ ਹੈ। ਆਲ ਦ ਕਰੇਵਿੰਗਸ ਹੈਵ ਸੀਜ਼ਡ, ਤਨ ਬਿਲਕੁਲ ਆਰਾਮ ਚ ਹੈ। ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਸਤਿਗੁਰੂ ਦੇ ਸ਼ਬਦ ਦੇ ਵਿੱਚ ਮੈਂ, ਕਹਿੰਦੇ, ਸਮਾ ਗਿਆ ਹਾਂ, ਇਕਮਿਕ ਹੋ ਗਿਆ। ਫਿਰ ਕਹਿੰਦੇ ਹਨ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ। ਉਹ ਕੈਸੀ ਸਟੇਟ ਆਫ ਮਾਇੰਡ ਹੋਏਗੀ ਜਿਸ ਦੇ ਵਿੱਚ ਲਾਥੀ ਭੂਖ ਸਭ ਭੁੱਖ ਲਿਖ ਗਈ ਹੈ, ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਵਿਸਾਰੀ, ਕੋਈ ਚਿੰਤਾ ਨਹੀਂ ਰਹਿ ਗਈ। ਵਾਹ, ਕਿਤਨੀ ਵੰਡਰਫੁਲ ਸਟੇਟ ਆਫ ਮਾਇੰਡ ਹੋਏਗੀ ਜਿੱਥੇ ਕੋਈ ਚਿੰਤਾ ਨਹੀਂ ਰਹਿ ਗਈ। ਚਿੰਤਾ ਸਗਲ ਵਿਸਾਰੀ, ਕਰ ਮਸਤਕ ਗੁਰਪੂਰੇ ਧਰਿਓ, ਮਨ ਜੀਤੋ ਜਗ ਸਾਰੀ। ਗੁਰਪੂਰੇ ਨੇ ਮੇਰੇ ਸਿਰ ਉੱਤੇ ਹੱਥ ਰੱਖਿਆ ਹੈ ਤੇ ਮੈਂ ਆਪਣੇ ਮਨ ਨੂੰ ਜਿੱਤ ਲਿਆ ਹੈ। ਮਨ ਨੂੰ ਜਿੱਤਣ ਦੇ ਨਾਲ, ਕਹਿੰਦੇ, ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ। ਮਨ ਜੀਤੋ ਜਗ ਸਾਰੀ, ਤ੍ਰਿਪਤ ਅਘਾਏ ਰਹੇ ਰਿਧ ਅੰਤਰ। ਕਹਿੰਦੇ ਤ੍ਰਿਪਤ ਅਘਾਏ ਰਹੇ ਰਿਧ ਅੰਤਰ, ਰਿਧ ਦੇ ਆਪਣੇ ਹਿਰਦੇ ਦੇ ਅੰਦਰ ਰਹਿੰਦਾ ਹਾਂ। ਡੋਲਨ ਤੇ ਅਬ ਚੁੱਕੇ, ਕਹਿੰਦੇ ਹੁਣ ਡੋਲਣਾ ਖਤਮ ਹੋ ਗਿਆ ਹੈ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਾਹੀ ਰੇ ਮੂਕੇ। ਕਹਿੰਦੇ ਉਹ ਖਜ਼ਾਨਾ ਅੰਦਰੋਂ ਮਿਲਿਆ ਹੈ ਜਿਸ ਦੇ ਵਿੱਚ ਕਦੇ ਤੋਟ ਆ ਹੀ ਨਹੀਂ ਸਕੀ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਾਹੀ ਰੇ ਮੂਕੇ। ਉਹ ਅਵਸਥਾ ਹੈ, ਇਹ ਅਵਸਥਾ ਹੈ ਜਿਹੜੀ ਗੁਰੂ ਬਾਬਾ ਜੀ ਸਾਨੂੰ ਚਾਹੁੰਦੇ ਹਨ ਕਿ ਅਸਾਂ ਆਪਣੇ ਇਸ ਜੀਵਨ ਚ ਪਾ ਕੇ ਜਾਣੀ ਸੀ। ਤਾਂ ਹੀ ਤਾਂ ਕਿਹਾ ਕਿ ਤੁਸੀਂ ਪਾਇਆ ਕੀ ਹੈ, ਅੰਦਲੇ ਕਿਆ ਪਾਇਆ ਜਾਗਾ, ਆਪਣੇ ਅੰਦਰੋਂ ਇਹ ਪ੍ਰਾਪਤ ਹੋਣੀ ਸੀ। ਸੋ ਅਸੀਂ ਅੱਜ ਦੇ ਇਸ ਕੀਰਤਨ ਦੇ ਵਿੱਚ ਜੋ ਕੁਛ ਇਹ ਸੁਣਿਆ ਹੈ, ਇਸ ਉੱਤੇ ਰਿਫਲੈਕਟ ਕਰਨਾ ਹੈ ਕਿ ਸੱਚਮੁੱਚ ਅਸੀਂ ਆਪਣੇ ਜੀਵਨ ਦੇ ਵਿੱਚ, ਆਪਣੀ ਅੰਦਰਲੀ ਦੁਨੀਆਂ ਦੇ ਵਿੱਚੋਂ ਕੁਛ ਪਾ ਕੇ ਜਾ ਰਹੇ ਹਾਂ, ਜਾਂ ਹਾਲੇ ਤੱਕ ਖਾਲੀ ਹੀ ਬੈਠੇ ਜਾਂ ਖਾਲੀ ਹੀ ਬੈਠੇ ਹਾਂ। ਔਰ ਉਹ ਹੈ ਸਭ ਕੁਛ ਇਸ ਕਾਇਆ ਦੇ ਵਿੱਚ ਹੀ। ਤਾਂ ਦਾਸ ਨੇ ਕਾਇਆ ਦੇ ਉੱਤੇ ਕੀਰਤਨ ਸ਼ੁਰੂ ਕੀਤੇ ਸੀ, ਤਨ ਦੇ ਉੱਤੇ, ਬਾਡੀ ਦੇ ਉੱਤੇ, ਕਿ ਸਾਨੂੰ ਪਤਾ ਲੱਗੇ ਕਿ ਗੁਰੂ ਮਹਾਰਾਜ ਜੀ ਨੇ ਸਾਡੀ ਬਾਡੀ ਦੇ ਮੁਤਲਕ, ਇਸ ਕਾਇਆ ਦੇ ਮੁਤਲਕ, ਇਸ ਦੇਹੀ ਦੇ ਮੁਤਲਕ ਕੀ ਕੁਛ ਆਖਿਆ ਹੈ। ਆਪ ਜੀ ਨੂੰ ਮੈਂ ਤਿੰਨ ਨੁਕਤੇ ਸੁਣਾ ਚੁੱਕਾ ਹਾਂ। ਨੰਬਰ ਇੱਕ, ਦੁਰਲੱਭ ਹੈ ਇਹ ਕਾਇਆ, ਕਿਉਂਕਿ ਇਸ ਕਾਇਆ ਦੇ ਅੰਦਰ ਹੀ ਉਹ ਦੁਰਲੱਭ ਵਸਤੂ ਹੈ ਜੋ ਅਸੀਂ ਪਾਉਣੀ ਹੈ। ਦੂਸਰਾ, ਇਹ ਕਾਇਆ ਮੰਦਿਰ ਹੈ, ਅਕਾਲ ਪੁਰਖ ਵਾਹਿਗੁਰੂ ਇਸ ਦੇ ਅੰਦਰ ਨਿਵਾਸ ਕਰਦਾ ਹੈ। ਤੀਸਰਾ, ਇਹ ਕਾਇਆ ਰੱਬ ਦੀ ਪਤਨੀ ਹੈ। ਜਿਉਂ ਜਿਉਂ ਇਸ ਨੂੰ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਲੈ ਜਾਓਗੇ, ਪਤਨੀ ਦਾ ਜੀਵਨ ਘੁੰਮਲਾ ਜਾਏਗਾ, ਬਿਮਾਰ ਹੋ ਜਾਏਗੀ, ਕਮਜ਼ੋਰ ਹੋ ਜਾਏਗੀ, ਉਦਾਸ ਹੋ ਜਾਏਗੀ। ਅੱਜ ਇੱਕ ਚੌਥਾ ਨੁਕਤਾ ਆਪ ਜੀ ਦੇ ਸਾਹਮਣੇ ਰੱਖਦਾ ਹਾਂ। ਗੁਰੂ ਮਹਾਰਾਜ ਜੀ ਆਖਦੇ ਹਨ ਕਿ ਜੋ ਕੁਛ ਸਾਰੇ ਬ੍ਰਹਿਮੰਡ ਦੇ ਵਿੱਚ ਹੈ, ਉਹ ਸਾਰੇ ਦਾ ਸਾਰਾ ਇਸ ਕਾਇਆ ਦੇ ਅੰਦਰ ਹੈ। ਕਹਿੰਦੇ ਹਨ,

ਸਿੱਖਦਾਰੀ ਇਤਨਾ ਕੁਛ ਹੁੰਦਿਆਂ ਹੋਇਆਂ ਵੀ ਇਹ ਇਨਸਾਨ ਗੁਰੂ ਮਹਾਰਾਜ ਜੀ ਆਖਦੇ ਹਨ ਤੇਰੇ ਅੰਦਰ ਫਿਰ ਰੱਬ ਨੇ ਇੱਕ ਖਾਸ ਜੂਲ ਰੱਖਿਆ ਹੈ, ਖਾਸ ਜੋਤ ਰੱਖੀ ਹੈ, ਖਾਸ ਪਦਾਰਥ ਰੱਖਿਆ ਹੈ ਜਿਸ ਨਾਲ ਤੇਰੇ ਸਾਰੇ ਡਰ, ਸਾਰੇ ਦੁੱਖ, ਸਾਰੀਆਂ ਦਰਦਾਂ, ਸਾਰੀਆਂ ਥੁੜਾਂ, ਸਾਰੀਆਂ ਤਕਲੀਫਾਂ ਕਹਿੰਦੇ ਉਸ ਵਸਤੂ ਨੂੰ ਪ੍ਰਾਪਤ ਕਰਨ ਦੇ ਨਾਲ ਸਮਾਪਤ ਹੋ ਸਕਦੀਆਂ ਹਨ। ਅਗਰ ਤੂੰ ਉਸ ਨੂੰ ਨਹੀਂ ਪਾਇਆ ਤੇ ਫਿਰ ਹਾਲੇ ਤੱਕ ਤੂੰ ਕੀ ਕਰ ਰਿਹਾ ਹੈ? ਫਿਰ ਕਹਿੰਦੇ ਹਨ ਤੂੰ ਕੀ ਪਾਇਆ ਹੈ ਇਸ ਜਗਤ ਦੇ ਵਿੱਚ ਆ ਕੇ? ਅੰਦਲੇ ਕਿਆ ਪਾਇਆ ਜਗ ਆਏ, ਸਮਾਂ ਵੀ ਸਮਾਪਤ ਹੈ। ਪ੍ਰੇਮ ਨਾਲ ਸਾਰੇ ਗਾਓ ਅਤੇ ਹੁਣ ਇਸ ਵਿਚਾਰ ਦਾ ਜੋ ਕੰਡਾ ਚੁੱਭਣਾ ਚਾਹੀਦਾ ਹੈ, ਜੇ ਨਹੀਂ ਚੁੱਭਦਾ, ਇਹ ਸਾਨੂੰ ਨਹੀਂ ਸਾਡੇ ਅੰਦਰ ਕੋਈ ਟਰਮੋਇਲ ਲਿਆਉਂਦੀ, ਸਾਡੇ ਅੰਦਰ ਨਹੀਂ ਸੋਚ ਵਿਚਾਰ ਪੈਦਾ ਕਰਦੀ, ਫਿਰ ਇਸ ਦਾ ਅਰਥ ਇਹ ਹੈ ਕਿ ਅਸੀਂ ਕਿਸੇ ਨਾ ਕਿਸੇ ਨਸ਼ੇ ਦੇ ਅਧੀਨ ਹਾਂ ਕਿ ਸੁਣ ਕੇ ਵੀ ਸਾਡੇ ਉੱਤੇ ਅਸਰ ਨਹੀਂ ਹੁੰਦਾ। ਪਿਆਰ ਨਾਲ

ਜ਼ਾਲਮਾਂ ਦੀ ਮੌਤ ਬਣ ਕੇ ਆ ਗਿਆ। ਕੋਈ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰ ਕੇ ਜ਼ੁਲਮ ਕਰੇ, ਇਹ ਗੱਲ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲੋਂ ਬਰਦਾਸ਼ਤ ਨਾ ਹੋਈ। ਸੂਰਮੇ ਦੇ ਅੱਖਾਂ ਵਿੱਚ ਖੂਨ ਉਤਰ ਆਇਆ, ਡੋਲੇ ਫਰਕ ਗਏ। ਉਹ ਜਲਾਦ ਜਿਹੜੇ ਆਖਦੇ ਸਨ ਗੋਡਿਆਂ ਦੀਆਂ ਚਪਣੀਆਂ ਉਤਾਰ ਦਿਓ, ਕੰਧ ਨਾ ਵਿੰਗੀ ਹੋਵੇ, ਸਮਾਣੇ ਦੇ ਰਹਿਣ ਵਾਲੇ ਉਹ ਜਲਾਦ ਜਿਨ੍ਹਾਂ ਨੇ ਬੱਚਿਆਂ ਦੇ ਗੋਡਿਆਂ ਦੀਆਂ ਚਪਣੀਆਂ ਉਤਾਰ ਦਿੱਤੀਆਂ ਸਨ, ਅੱਜ ਇਹਨਾਂ ਜੁਲਾਦਾਂ ਨੂੰ ਘਰੋਂ ਕੱਢ ਕੇ ਮਾਰਿਆ ਤੇ ਨਾਲ 500 ਸਿਪਾਹੀ ਨੂੰ ਵੀ ਮਾਰ ਦਿੱਤਾ ਹੈ। ਜਦੋਂ ਇਹ ਖਬਰਾਂ ਸਰਹੰਦ ਵਿੱਚ ਪੁੱਜੀਆਂ, ਬੰਦਾ ਸਿੰਘ ਬਹਾਦਰ ਆ ਰਿਹਾ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਹੀ ਫੌਜਾਂ ਇਕੱਠੀਆਂ ਹੋ ਗਈਆਂ ਨੇ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਪਰ ਹਮਲਾ

ਹੁਣ ਇਸ ਤੂਫਾਨ ਨੂੰ ਕੋਈ ਨਹੀਂ ਰੋਕ ਸਕਦਾ। ਹੱਥ ਵਿੱਚ ਤੇਜ ਤਲਵਾਰ, ਸੂਰਮੇ ਦੇ ਚਿਹਰੇ ਦਾ ਜਲਾਲ ਦੇਖ ਕੇ ਫੌਜਾਂ ਨੂੰ ਭਾਜੜ ਪੈ ਗਈ ਹੈ। ਉਹ ਸੂਬਾ ਸਰਹੰਦ ਜਿਹਦੇ ਕਹਿਣ ਤੇ ਸਾਰਾ ਜ਼ੁਲਮ ਹੋਇਆ ਸੀ, ਸੂਬੇ ਦੇ ਨੱਕ ਵਿੱਚ ਨਕੇਲ ਪਾਈ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੂਬੇ ਨੂੰ ਸਰਹੰਦ ਦੀਆਂ ਗਲੀਆਂ ਦੇ ਵਿੱਚ ਘਸੀਟ ਘਸੀਟ ਕੇ ਮਾਰਿਆ। ਸਰਹੰਦ ਦੀ ਇੱਟ ਨਾਲ ਇੱਟ ਕੜਕਾ ਦਿੱਤੀ, ਜ਼ੁਲਮੀਆਂ ਦਾ ਖੁਰਾ

ਸਾਨੂੰ ਇਹੋ ਜਿਹਾ ਵਰ ਦੇ ਸ਼ੁਭ ਕੰਮਾਂ ਤੋਂ ਪਿੱਛੇ ਨਾ ਹਟੀਏ, ਜ਼ੁਲਮ ਨੂੰ ਦੇਖ ਕੇ ਕਦਮ ਪਛਾਂ ਨਾ ਖਿੱਚੀਏ, ਸਾਡੀ ਜਾਨ ਤੇ ਬੇਸ਼ੱਕ ਚਲੀ ਜਾਏ। ਬਹੁਤ ਕੁਰਬਾਨੀਆਂ ਕੀਤੀਆਂ ਸਿੰਘਾਂ ਨੇ, ਮੁਗਲ ਫੌਜਾਂ ਨੇ ਵਾਰ ਵਾਰ ਹਿੰਦੂਆਂ ਤੇ ਹਮਲਾ ਕੀਤਾ ਤੇ ਸਿੰਘਾਂ ਨੇ ਵਾਰ ਵਾਰ ਆਪਣੀਆਂ ਜਾਨਾਂ ਦੇ ਕੇ ਇਸ ਹਿੰਦ ਨੂੰ ਬਚਾਇਆ। ਜਿੱਥੇ ਸਿੰਘਾਂ ਨੇ ਐਡੀਆਂ ਕੁਰਬਾਨੀਆਂ ਕੀਤੀਆਂ, ਉੱਥੇ ਮਾਵਾਂ ਨੇ ਤੇ ਛੋਟੇ ਛੋਟੇ ਬੱਚਿਆਂ ਨੇ ਵੀ ਆਪਣਾ ਖੂਨ ਡੋਲ ਕੇ ਸਿੱਖੀ ਦੀਆਂ ਨੀਹਾਂ ਨੂੰ ਪੱਕਿਆ ਕੀਤਾ। ਫਰਕਸ਼ੀਅਰ ਦਾ ਰਾਜ ਹੈ, ਹਰ ਰੋਜ਼ 100 ਸਿੰਘਾਂ ਨੂੰ ਮਾਰਦਾ ਹੈ ਤਾਂ ਪ੍ਰਸ਼ਾਦਾ ਛਕਦਾ ਹੈ। ਇਹਦੇ ਸਿਪਾਹੀ ਜਾਂਦੇ ਨੇ, ਦਿਨ ਭਰ ਸਿੰਘਾਂ ਨੂੰ ਟੋਲਦੇ ਰਹਿੰਦੇ ਨੇ, ਸ਼ਾਮ ਤੱਕ ਪਕੜ ਕੇ ਲੈ ਆਉਂਦੇ ਨੇ ਤੇ ਇਹ ਜ਼ੁਲਮੀ ਸਾਹਮਣੇ ਖਲੋ ਕੇ ਕੋਹ ਕੋਹ ਕੇ ਮਾਰਦਾ ਹੈ। ਅੱਜ ਜਿਹੜੇ ਸਿੰਘ ਪਕੜ ਕੇ ਲਿਆਉਂਦੇ ਨੇ ਨਾ, ਇਹਨਾਂ ਦੇ ਵਿੱਚ ਇੱਕ 18 ਸਾਲ ਦਾ ਨੌਜਵਾਨ, ਬੁੱਢੜੀ ਮਾਂ ਦਾ ਇੱਕੋ ਇੱਕ ਸਹਾਰਾ। ਜਦੋਂ ਮਾਂ ਨੂੰ ਪਤਾ ਲੱਗਾ ਮੇਰੇ ਪੁੱਤਰ ਨੂੰ ਪਕੜ ਲਿਆ ਹੈ, ਪਾਪੀ ਰਾਜਾ, ਜ਼ੁਲਮੀ ਰਾਜਾ ਸਿੰਘਾਂ ਤੇ ਕਹਿਰ ਟਾਂਦਾ ਹੈ, ਮਾਂ ਦਾ ਦਰਦ ਉੱਠਿਆ, ਰਿਹਾ ਨਾ ਗਿਆ, ਰਾਜੇ ਦੇ ਦਰਬਾਰ ਵਿੱਚ ਗਈ, ਮੇਰਾ ਪੁੱਤਰ ਸਿੰਘ ਨਹੀਂ, ਤੇਰੇ ਸਿਪਾਹੀ ਉਹਨੂੰ ਭੁਲੇਖੇ ਨਾਲ ਲੈ ਆਏ ਨੇ। ਬਈ ਠੀਕ ਹੈ, ਜੇ ਤੇਰਾ ਪੁੱਤਰ ਕਹਿ ਦੇਵੇ ਮੈਂ ਸਿੰਘ ਨਹੀਂ ਤੇ ਅਸੀਂ ਉਹਨੂੰ ਛੱਡ ਦੇਵਾਂਗੇ, ਕਿਹੜਾ ਹੈ? ਉਹ ਸਾਹਮਣੇ ਬੰਧਿਆ ਹੋਇਆ ਹੈ, ਸਿਪਾਹੀ ਲੈ ਕੇ ਆਏ, ਅਸੀਂ ਤੈਨੂੰ ਛੱਡ ਰਹੇ ਹਾਂ, ਸਾਨੂੰ ਪਤਾ ਲੱਗਾ ਹੈ ਕਿ ਤੂੰ ਸਿੰਘ ਨਹੀਂ ਹੈ। ਅੱਜ ਗੁਰੂ ਦਾ ਪਿਆਰਾ ਕੂਕ ਕੂਕ ਕੇ ਬੋਲਿਆ, ਕੌਣ ਕਹਿੰਦਾ ਮੈਂ ਸਿੰਘ ਨਹੀਂ? ਮੇਰੀ ਦਸਤਾਰ ਵੱਲ ਤੱਕ, ਮੇਰੇ ਚਿਹਰੇ

ਪਰ ਉਹ ਸਿੰਘ ਦੀ ਮਾਂ ਨਹੀਂ ਹੋ ਸਕਦੀ, ਕਿਉਂਕਿ ਸਿੰਘਾਂ ਦੀਆਂ ਮਾਵਾਂ ਇੰਜ ਸਿਦਕੋਂ ਡੋਲਦੀਆਂ ਨਹੀਂ ਆਉਂਦੀਆਂ। ਮਾਂ ਨੱਸ ਕੇ ਆਈ, ਪੁੱਤਰ ਕਹਿ ਦੇ ਇੱਕ ਵਾਰੀ ਮੈਂ ਸਿੰਘ ਨਹੀਂ, ਕਿਉਂ ਜਾਨ ਗੁਆਉਂਦਾ, ਇਹ ਤੈਨੂੰ ਛੱਡ ਦੇਣਗੇ। ਅੱਜ ਗੁਰੂ ਦਾ ਸਿੰਘ ਜੋਸ਼ ਵਿੱਚ ਪਾਰ ਆਇਆ, ਯਾਦ ਕਰ ਠੰਡੇ ਬੁਰਜ ਦੀ ਕਹਾਣੀ, ਸਰਹੰਦ ਦਾ ਸਾਕਾ, ਅਜੇ ਬਹੁਤੇ ਦਿਨ ਨਹੀਂ ਹੋਏ ਕਿਵੇਂ ਮਾਤਾ ਗੁਜਰੀ ਨੇ ਆਪਣੇ ਬੱਚਿਆਂ ਨੂੰ ਸਿਹਰੇ ਬੰਨ ਕੇ ਮੌਤ ਵੱਲ ਭੇਜਿਆ ਸੀ, ਭੁੱਲ ਗਈ ਹੈ? ਯਾਦ ਕਰ ਸਿੰਘਾਂ ਦੀਆਂ ਮਾਵਾਂ ਕਦੋਂ ਸਿਦਕੋਂ ਡੋਲਦੀਆਂ ਨੇ, ਉਹ ਤੇ ਆਖਦੀਆਂ ਨੇ ਜਾ ਪੁੱਤਰਾ, ਅੱਜ ਗੋਬਿੰਦ ਸਿੰਘ ਨੂੰ ਤੇਰੇ ਸਿਰ ਦੀ ਲੋੜ ਹੈ, ਮੇਰੀ ਕੁੱਖ ਸਫਲੀ ਹੋਵੇਗੀ। ਪੁੱਤਰ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਮਾਂ ਦਾ ਸਿਦਕ ਜਾਗ ਉੱਠਿਆ, ਇਹ ਕਲਗੀਆਂ ਵਾਲਿਆ, ਇਸ ਹਿੰਦੁਸਤਾਨ ਦੀ ਧਰਤੀ ਖਾਤਰ ਤੂੰ ਆਪਣਾ ਪਿਤਾ ਵਾਰ ਦਿੱਤਾ, ਬੁੱਢੜੀ ਮਾਂ ਵਾਰ ਦਿੱਤੀ, ਚਾਰੇ ਲਾਲ ਵਾਰ ਦਿੱਤੇ, ਸਾਰਾ ਸਰਵੰਸ ਵਾਰ ਦਿੱਤਾ, ਤੇ ਮੈਂ ਆਪਣਾ ਇੱਕ ਪੁੱਤਰ ਲਕੋਈ ਜਾਂਦੀ ਹਾਂ। ਮਾਂ ਦਾ ਸਿਦਕ ਜਾਗ ਉੱਠਿਆ, ਆਪ ਮੁਹਾਰੇ ਹੀ ਮਾਂ ਦੇ ਮੁਖ ਵਿੱਚੋਂ ਕਲਗੀਧਰ ਦੇ ਜਕਾਰੇ ਨਿਕਲ ਰਹੇ।

ਬਹੁਤ ਸਾਹਮਣੇ ਸਿੰਘਾਂ ਨੂੰ ਬੰਨਿਆ ਹੋਇਆ ਹੈ। ਬੁੱਢੜੀ ਮਾਂ ਜਕਾਰੇ ਬੁਲਾਉਂਦੀ ਹੈ, ਬੰਦੇ ਹੋਏ ਸਿੱਖ ਬੁਲੰਦ ਆਵਾਜ਼ ਵਿੱਚ ਜਕਾਰਿਆਂ ਦਾ ਜਵਾਬ ਦੇ ਜਾਂਦੇ ਨੇ। ਇਹਨਾਂ ਨੂੰ ਡਰ ਨਹੀਂ ਲੱਗਦਾ, ਇਹਨਾਂ ਨੂੰ ਭੈ ਨਹੀਂ ਆਉਂਦਾ। ਸਾਡੇ ਦਰਬਾਰ ਵਿੱਚ ਗੋਬਿੰਦ ਸਿੰਘ ਦੇ ਨਾਰੇ, ਜਿਹੜੀ ਬੁੱਢੜੀ ਆਖਦੀ ਸੀ ਕਿ ਮੇਰਾ ਪੁੱਤਰ ਸਿੰਘ ਨਹੀਂ ਤੇ ਹੁਣ ਗੋਬਿੰਦ ਦੇ ਨਾਰੇ ਲਾਉਂਦੀ, ਪਕੜੋ ਇਸ ਨੂੰ, ਮਾਰ ਦਿਓ ਇਹਦੇ ਪੁੱਤਰ ਨੂੰ, ਇਹ ਸਿੱਖ ਹੈ। ਅੱਜ ਜੁਲਾਦਾ ਨੇ ਇਸ ਨੌਜਵਾਨ ਨੂੰ ਕਤਲਗਾਹ ਵਿੱਚ ਖੜਾ ਕੀਤਾ, ਤੇਜ ਤਾਰ ਵਾਲੀ ਤਲਵਾਰ ਚੁੱਕੀ ਵਾਰ ਕੀਤਾ, ਧੜ ਨਾਲੋਂ ਸਿਰ ਵੱਖਰਾ ਹੋ ਗਿਆ, ਸਿੰਘ ਸ਼ਹੀਦੀ ਜਾਮ ਪੀ ਗਿਆ। ਉਹ ਸਾਹਮਣੇ ਮਾਂ ਕਲੇਜੇ ਤੇ ਹੱਥ ਰੱਖ ਕੇ ਖਲੋਤੀ ਹੈ। ਤਨ ਹੈ ਕਲਗੀਆਂ ਵਾਲਿਆ, ਤੂੰ ਮੈਨੂੰ ਡੋਲਣ ਤੋਂ ਰੱਖ ਲਿਆ ਹੈ, ਤੂੰ ਮੇਰਾ ਸਿਦਕ ਰੱਖ ਲਿਆ ਹੈ। ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬ ਹੂੰ ਨਾ ਕਰੂੰ। ਆਹ ਕਹਿੰਦੀ ਹੋਈ ਅੱਜ ਇੱਕ ਮਾਂ ਧਰਮ ਦੀ ਖਾਤਰ ਆਪਣੇ ਪੁੱਤਰ ਨੂੰ ਵਾਰ ਕੇ ਤੁਰ ਗਈ ਹੈ। ਕਿਵੇਂ ਚਾਹ ਹੈ ਸਿੰਘਾਂ ਨੂੰ ਸ਼ਹੀਦੀਆਂ ਦਾ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ? ਨਹੀਂ ਓਏ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ, ਸਗੋਂ ਮੌਤ ਇਹਨਾਂ ਕੋਲੋਂ ਡਰਦੀ। ਦਰਬਾਰ ਸਜਿਆ ਹੈ, ਕਲਗੀਧਰ ਮਹਾਰਾਜ ਤਖ਼ਤ ਤੇ ਬੈਠੇ ਨੇ। ਆ ਪਿੱਛੇ ਬੈਠੀ ਇੱਕ ਮਾਈ ਰੋਈ ਜਾਂਦੀ। ਸਤਿਗੁਰਾਂ ਨੇ ਇਸ ਨੂੰ ਕੋਲ ਬੁਲਾਇਆ, ਕਿਉਂ ਬਈ ਕਿਉਂ ਰੋਂਦੀ ਹੈ, ਤੈਨੂੰ ਕੀ ਗੱਲ ਹੈ, ਕਿਹੜਾ ਦੁੱਖ ਹੈ? ਮਹਾਰਾਜ, ਮੇਰਾ ਪਤੀ ਤੇ ਮੇਰੇ ਦੋ ਪੁੱਤਰ ਜੰਗ ਵਿੱਚ ਸ਼ਹੀਦ ਹੋ ਗਏ ਸਨ। ਉਹ ਸਮਾਂ ਮੈਨੂੰ ਅਜੇ ਤੱਕ ਯਾਦ ਹੈ ਜਦੋਂ ਤੁਹਾਡਾ ਸੁਨੇਹ ਸਾਡੇ ਘਰ ਤੱਕ ਪੁੱਜਾ ਸੀ ਕਿ ਮੈਦਾਨੇ ਜੰਗ ਵਿੱਚ ਜਾਣਾ ਹੈ। ਮੇਰੇ ਪਤੀ ਨੇ ਕਿੰਨਾ ਹੀ ਪੁੱਤਰਾਂ ਨੂੰ ਕੋਲ ਬਿਠਾਇਆ ਤੇ ਆਖਿਆ, ਬੱਚਿਓ ਅੱਜ ਉਹ ਸਮਾਂ ਆ ਗਿਆ ਹੈ, ਆਪਾਂ ਕੁਰਬਾਨੀ ਦੇ ਕੇ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਹੋਣ ਦਾ ਸਬੂਤ ਦਈਏ। ਬੱਚਿਓ, ਮੈਦਾਨੇ ਜੰਗ ਵਿੱਚ ਜਾ ਕੇ ਕਦਮ ਪਛਾਹ ਨਹੀਂ ਪੁੱਟਣੇ, ਅੱਗੇ ਹੋਣਾ ਹੈ। ਜਦੋਂ ਮੈਂ ਇਹ ਖਬਰਾਂ ਸੁਣਾਂਗਾ ਨਾ ਕਿ ਕਲਗੀਧਰ ਦੀ ਜਿੱਤ ਹੋਈ ਹੈ, ਮੇਰੇ ਬੱਚੇ ਬੇਸ਼ੱਕ ਸ਼ਹੀਦ ਹੋਏ ਨੇ, ਤੇ ਮੇਰਾ ਫਖਰ ਨਾਲ ਸਿਰ ਉੱਚਾ ਹੋ ਜਾਏਗਾ, ਮੈਂ ਮਾਣ ਮਹਿਸੂਸ ਕਰਾਂਗਾ। ਇੰਨੀ ਗੱਲ ਆਖ ਕੇ ਇਹ ਮਾਤਾ ਫਿਰ ਰੋਣ ਲੱਗ ਪਈ। ਕਲਗੀਧਰ ਆਖਣ ਲੱਗੇ, ਸਿੰਘਣੀਏ, ਤੂੰ ਪੰਜਾਂ ਕਕਾਰਾਂ ਦੀ ਤਿਆਰ ਪੁਰ ਤਿਆਰ ਸਿੰਘਣੀ ਹੋ ਕੇ ਸ਼ਹੀਦ ਪਤੀ ਤੇ ਪੁੱਤਰਾਂ ਦੀ ਖਾਤਰ ਰੋਂਦੀ ਏ, ਸੋਭਾ ਨਹੀਂ ਦਿੰਦਾ? ਨਾ ਮਹਾਰਾਜ, ਇਹ ਗੱਲ ਨਹੀਂ, ਮਾਤਾ ਆਖ ਰਹੀ ਹੈ, ਨਾ ਮਹਾਰਾਜ, ਇਹ ਗੱਲ ਨਹੀਂ। ਹਜ਼ਾਰ ਵਾਰ ਇਸ ਧਰਤੀ ਤੇ ਆਵਾਂ, ਹਜ਼ਾਰ ਵਾਰ ਤੇਰੀ ਸ਼ਾਨ ਦੀ ਖਾਤਰ ਪਤੀ ਤੇ ਪੁੱਤਰਾਂ ਨੂੰ ਬਾਹਰ ਜਾਵਾਂ, ਕੌਣ ਮਰਨੋਂ ਡਰਦਾ ਹੈ? ਰੋਣਾ ਇਸ ਗੱਲ ਦਾ ਹੈ ਜਦੋਂ ਮੇਰਾ ਪਤੀ ਤੇ ਪੁੱਤਰ ਘਰੋਂ ਜੰਗ ਵਾਸਤੇ ਟੁਰਨ ਲੱਗੇ ਸਨ ਨਾ, ਤੇ ਇੱਕ ਮੇਰਾ ਪੁੱਤਰ ਬਿਮਾਰ ਹੋ ਗਿਆ ਜੋ ਅਜੇ ਤੱਕ ਬਿਮਾਰੀ ਨਾਲ ਮੰਜੇ ਤੇ ਪਿਆ ਹੈ। ਮੈਨੂੰ ਡਰ ਰਹਿੰਦਾ ਹੈ ਕਿਤੇ ਬਿਮਾਰੀ ਨਾਲ ਹੀ ਕਾਲ ਵਸ ਨਾ ਹੋ ਜਾਵੇ। ਮਹਾਰਾਜ, ਮੇਰੇ ਪੁੱਤਰ ਨੂੰ ਠੀਕ ਕਰ ਦਿਓ, ਤੇਰੇ ਇੱਕ ਇਸ਼ਾਰੇ ਤੇ ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਮੈਦਾਨੇ ਜੰਗ ਵਿੱਚ ਜੂਝ ਜਾਵਾਂ। ਮਹਾਰਾਜ ਸੁਣ ਕੇ ਹੈਰਾਨ ਹੋਏ। ਕਲਗੀਧਰ ਚਮਤਕਾਰ ਵਿੱਚ ਇਹ ਇਤਿਹਾਸ ਲਿਖਿਆ ਹੈ ਅੱਜ ਜੋ ਤੁਸੀਂ ਇਸ ਕੈਸਟ ਵਿੱਚ ਸਰਵਣ ਕਰ ਰਹੇ। ਤਨ ਤਨ ਹੈ ਸਿੰਘਣੀਏ ਸਿਦਕ ਤੇਰਾ, ਭਲੇ ਜਗਤ ਦੀ ਖਾਤਰ ਆਪ ਮੋਈ। ਤਨ ਹੈ ਸਿੰਘਣੀਏ, ਤੂੰ ਆਪਣੇ ਪਤੀ ਤੇ ਪੁੱਤਰਾਂ ਨੂੰ ਜੀਵਨ ਮੁਕਤ ਕਰਵਾ ਲਿਆ, ਫਿਕਰ ਨਾ ਕਰ,
तेरा पुत्र बीमारी नाल नहीं मरेगा, ना कर फिकर। गरीबां ते मजलूमां दी खातर सरबत दे भले लई जंग विच जूझदा होया शहीद होएगा ते गुरु नानक दी गोद विच जा वराजेगा, जीवन मुक्त हो जाएगा, जीवन मुक्त होवेगा। चरणां नूं पकड़ लिया, महाराज एहो ही चाहुंदी सी, मेरा पति ते मेरे दो पुत्र तेरे इशारे ते शहीद हो के सचखंड बराजे होणगे, ते असी क्यों बांझे रह जाई। गुरु गोविंद सिंह महाराज जी का उपदेश कदी भी सिंघा ने नहीं भुलाया, अज तक भी सरबत दे भले लई अपना सिर अगे डा देंदे। एहो ही अरदास, देहे शिवा बर मोहे इह, शुभ करमन ते कब हो ना डरो, ना डरो अरसों जब जाए लरो, निश्चे कर अपनी जीत करूं। ए महाराज, ए सतगुरु, ए मालक, सरबत दे भले लई कर्म करदिया होया, चंगे काम करदिया होया, साडे कदम कदी भी पछा ना हटन। ये सिर ते बेशक चला जाए, असी सिदको ना हारिए, तू सानू एहो जिहा बल दे।

ਸਤਸੰਗਿਓ ਆਸ ਹੈ ਕਿ ਇਹਨਾਂ ਦੀ ਇਹ ਸੇਵਾ ਆਪ ਕਬੂਲੋਗੇ ਕਿ ਅੱਗੋਂ ਵਾਸਤੇ ਅਰਦਾਸ ਕਰੋਗੇ ਮਹਾਰਾਜ ਬਖਸ਼ਿਸ਼ ਕਰੋ ਐਸੇ ਤਰ੍ਹਾਂ ਆਪ ਸੰਗਤਾਂ ਦੀ ਇਹ ਸੇਵਾ ਕਰਦੇ ਰਹਿਣ ਸ਼ਬਦ ਗੁਰਬਾਣੀ ਦੀਆਂ ਕੈਸਤਾਂ ਇਤਿਹਾਸ ਦੀਆਂ ਕੈਸਤਾਂ ਘਰ ਘਰ ਵਿੱਚ ਪਹੁੰਚਾਉਂਦੇ ਰਹਿਣ।

ਕੋਈ ਜਨ ਹਰ ਸਿਉ ਦੇਵੈ ਜੋ ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ ਪ੍ਰਾਨ ਅਕੋਲ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ ਆਇਓ ਸਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ ਕੋਈ ਜਨ ਹਰ ਸਿਉ ਦੇਵੈ ਜੋਰ ਕੋਈ ਵੀ ਹਰੀ ਦਾ ਜਨ ਮੈਨੂੰ ਜੋੜ ਦੇਵੇ ਜੋੜਨ ਵਾਲੇ ਨੂੰ ਦੇਵਾਂ ਕੀ ਚਰਨ ਗਹੋਂ ਬਕੋਂ ਸੁਭ ਰਸਨਾ ਤੇ ਦੀਜੈ ਪ੍ਰਾਨ ਅਕੋਰ ਪਰ ਜਿਨ੍ਹਾਂ ਨੂੰ ਕਦਰ ਹੈ ਜਿਹੜੇ ਜੁੜਨਾ ਚਾਹੁੰਦੇ ਹਨ ਮਨ ਕਰਦਾ ਹੈ ਕਿ ਮੈਂ ਗੁਰੂ ਨਾਲ ਜੁੜ ਜਾਵਾਂ ਬਾਣੀ ਨਾਲ ਲੱਗ ਜਾਵਾਂ ਪਰ ਆਪਣੇ ਆਪ ਸਮਝ ਨਹੀਂ ਵੀ ਕਿਵੇਂ ਜੁੜਨਾ ਹੈ ਕਿਵੇਂ ਸਾਹਿਬ ਨਾਲ ਆਪਣਾ ਮਨ ਲਾਉਣਾ ਹੈ ਮਨ ਜ਼ਰੂਰ ਕਰਦਾ ਹੈ ਹਰ ਮਿਲਣੇ ਨੂੰ ਮਨ ਲੋਚਦਾ ਮਨ ਬੜਾ ਲੋਚਦਾ ਹੈ ਕਿ ਮੈਂ ਮਿਲ ਜਾਵਾਂ ਜਿਸ ਨਾਲੋਂ ਵਿਛੜਿਆ ਹੋਇਆ ਜਿਸ ਨਾਲੋਂ ਮੈਨੂੰ ਵਿਛੋੜਾ ਪੈ ਗਿਆ ਹੈ ਤੇ ਜਿਸ ਨੂੰ ਇਹ ਪਿਆਰ ਹੈ ਨਾ ਕੋਈ ਲਗਨ ਖਿੱਚ ਹੈ ਕਿ ਮੈਂ ਜੁੜਾਂ ਉਹ ਭਾਲ ਵੀ ਕਰੇਗਾ ਤੇ ਜੋੜਨ ਵਾਲੇ ਨੂੰ ਐਸਾ ਮੁੱਲ ਵੀ ਦੇਵੇਗਾ ਵੀ ਮੇਰੇ ਪ੍ਰਾਣ ਅਰਪਣ ਹੈ ਪ੍ਰਾਣ ਵੀ ਹਾਜ਼ਰ ਹੈ ਪਰ ਮੈਨੂੰ ਜੋੜ ਦੇ ਤੇ ਜੇ ਪਿਆਰ ਨਾ ਹੋਵੇ ਨਾ ਤੇ ਪਰਪਕਾਰੀ ਹਰੀ ਦੇ ਜਨ ਸਾਨੂੰ ਜੋੜਦੇ ਹਨ ਹੋਕਾ ਦਿੰਦੇ ਹਨ ਭਾਈ ਜੁੜ ਜਾਵੋ ਕਿਸ ਨਾਲ ਗੁਰੂ ਨਾਲ ਗੁਰੂ ਕੌਣ ਹੈ ਗੁਰੂ ਗ੍ਰੰਥ ਸਾਹਿਬ ਬਾਣੀ ਗੁਰੂ ਹੈ ਪਰ ਜਿਨ੍ਹਾਂ ਦੇ ਭਾਗ ਨਹੀਂ ਚੰਗੇ ਉਹ ਜੁੜਦੇ ਵੀ ਨਹੀਂ ਜੇ ਕੋਈ ਜੋੜਨ ਵਾਲਾ ਬਚਨ ਕਹੇ ਉਹ ਵੀ ਉਹਨਾਂ ਨੂੰ ਬੁਰਾ ਲੱਗਦਾ ਹੈ ਸਦਾ ਕਰਨੀ ਮਹਾਂਪੁਰਖਾਂ ਨੇ ਆਪਣੀ ਕੁਟੀਆ ਚੋਂ ਆ ਕੇ ਸ਼ਹਿਰ ਵਿਚ ਆਉਣਾ ਪ੍ਰਸ਼ਾਦਾ ਮੰਗਣ ਵਾਸਤੇ ਉਹ ਵੀ ਲੋੜ ਅਨੁਸਾਰ ਤਿੰਨਾਂ ਘਰਾਂ ਤੋਂ ਪ੍ਰਸ਼ਾਦਾ ਮੰਗਣਾ ਜੇ ਮਿਲ ਗਿਆ ਛਕ ਲੈਣਾ ਤੇ ਜੇ ਨਾ ਮਿਲੇ ਤਾਂ ਜਿਸ ਵਸਤਰ ਵਿਚ ਪ੍ਰਸ਼ਾਦਾ ਰੱਖ ਕੇ ਜਾਂਦੇ ਹਨ ਉਹਨੂੰ ਧੋ ਕੇ ਰੱਸੀ ਤੇ ਪਾ ਦੇਣਾ ਵੀ ਕੋਈ ਪੁੱਛੇ ਨਾ ਵੀ ਸ਼ਾਇਦ ਪ੍ਰਸ਼ਾਦਾ ਛਕਿਆ ਹੈ ਕਿ ਨਹੀਂ ਛਕਿਆ ਵੀ ਇਹ ਨਿਸ਼ਾਨੀ ਹੈ ਜਿਸ ਪੌਣੇ ਵਿਚ ਪ੍ਰਸ਼ਾਦਾ ਲੈ ਕੇ ਆਉਂਦੇ ਹਨ ਮਹਾਂਪੁਰਖ ਉਹ ਹਰ ਰੋਜ਼ ਧੋ ਕੇ ਰੱਸੀ ਤੇ ਸੁੱਕਣਾ ਪਾ ਦਿੰਦੇ ਹਨ ਜੇ ਮਿਲ ਗਿਆ ਤਾਂ ਵੀ ਜੇ ਨਾ ਮਿਲ ਗਿਆ ਤਾਂ ਵੀ ਜਦੋਂ ਸਦਾ ਕਰਨੀ ਮਹਾਂਪੁਰਖਾਂ ਨੇ ਤੇ ਬਚਨ ਇਹ ਕਹਿਣਾ ਕਰ ਭਲਾ ਕਰਵਾ ਭਲਾ ਜੇ ਨਹੀਂ ਕੀਤਾ ਤੇ ਕਰਕੇ ਵੇਖ ਵੀ ਭਲਾ ਕਰੋ ਕਰ ਭਲਾ ਕਰਵਾ ਭਲਾ ਕਿਉਂਕਿ ਭਲਾ ਕਰਨਾ ਤੇ ਭਲਾ ਕਰਵਾਉਣਾ ਸਭ ਤੋਂ ਵੱਡੀ ਦਾਤ ਇਹੀ ਹੈ ਭਲਾ ਕਰਨਾ ਪਰਉਪਕਾਰ ਕਰਨਾ
ਇਹ ਵੀ ਉਹਨਾਂ ਮਹਾਂਪੁਰਖਾਂ ਦੇ ਹਰੀ ਦੇ ਜਨਾ ਹਿੱਸੇ ਆਇਆ ਹੈ। ਪਰਉਪਕਾਰ ਕਰਨਾ ਭਾਵ ਕੇ ਭਲਾ ਕਰਨਾ, ਸਦਾ ਤਾਂ ਹਰ ਰੋਜ਼ ਕਰਨੀ, ਪਰ ਪਿਆਰ ਵਾਲਿਆਂ ਨੂੰ ਉਹ ਬਚਨ ਚੰਗੇ ਲੱਗਦੇ ਸਨ। ਤੇ ਇੱਕ ਮਾਤਾ ਨੂੰ ਪਿਆਰ ਨਹੀਂ ਸੀ, ਮਨ ਚ ਕੋਈ ਪਿਆਰ ਨਹੀਂ, ਤੇ ਜਦੋਂ ਮਹਾਂਪੁਰਖ ਇਹ ਬਚਨ ਕਰਦੇ ਹਨ ਤੇ ਉਹਨੂੰ ਬੁਰੇ ਲੱਗਦੇ ਹਨ, ਕ੍ਰੋਧ ਚੜ ਜਾਂਦਾ ਹੈ, ਗੁੱਸਾ ਆ ਜਾਂਦਾ ਹੈ ਵੀ ਇਹ ਮਹਾਂਪੁਰਖ ਸੰਤ ਐਵੇਂ ਖਾਣ ਪੀਣ ਦੇ ਮਾਰੇ ਪਖੰਡ ਕਰਦੇ ਹਨ। ਵੀ ਭਲਾ ਕਰਨ ਵਾਲਿਆਂ ਦਾ ਤਾਂ ਬੁਰਾ ਹੀ ਹੁੰਦਾ ਹੈ, ਜਿਹੜੇ ਚੰਗੇ ਹਨ ਨੇਕ ਬੰਦੇ ਹਨ ਉਹਨਾਂ ਨੂੰ ਦੁੱਖ ਮਿਲਦਾ ਹੈ, ਤੇ ਜਿਹੜਾ ਮਾੜਾ ਕਰਦਾ ਉਹਨੂੰ ਸੁੱਖ ਮਿਲਦਾ ਹੈ। ਦੇਖਦੇ ਹਾਂ ਦੁਨੀਆ ਵਿਚ ਅਸੀਂ ਬਹੁਤੀ ਵਾਰ ਇਹੀ ਗੱਲ ਵੇਖਦੇ ਹਾਂ ਜੀ, ਫਲਾਨਾ ਤਾਂ ਬੁਰੇ ਵੀ ਕੰਮ ਕਰਦਾ ਪਰ ਬੜਾ ਸੁੱਖ ਭੋਗਦਾ, ਬੜਾ ਪੈਸਾ ਹੈ। ਵੀ ਨਾਮ ਵੀ ਜਪਦੇ ਹਾਂ, ਗੁਰਦੁਆਰੇ ਵੀ ਜਾਂਦੇ ਹਾਂ ਤੇ ਫੇਰ ਸੁੱਖ ਨਹੀਂ ਮਿਲਦਾ, ਇਉਂ ਸੋਚ ਲੈਂਦੇ। ਇਹ ਨਹੀਂ ਪਤਾ ਕਿ ਉਹਨੇ ਕੋਈ ਪੁੰਨ ਕੀਤੇ ਨਾ ਆਪਣੇ ਖਤਮ ਕਰ ਰਿਹਾ। ਭਾਈ ਲਾਲੋ ਕਿੰਨਾ ਕੁ ਅਮੀਰ ਸੀ, ਜਿਹਦੇ ਘਰੇ ਆਪ ਗੁਰੂ ਨਾਨਕ ਸਾਹਿਬ ਚੱਲ ਕੇ ਗਏ, ਕਿਤਨੇ ਦਿਨ ਗੁਜ਼ਾਰੇ ਸੱਚੇ ਪਾਤਸ਼ਾਹ ਨੇ। ਪਰ ਦੁਨੀਆਂ ਅਮੀਰਾਂ ਨੂੰ ਵੇਖਦੀ ਹੈ ਪਰ ਗੁਰੂ ਪਿਆਰ ਵਾਲਿਆਂ ਨੂੰ ਵੇਖਦਾ ਹੈ। ਬਚਨ ਤਾਂ ਪਰਉਪਕਾਰ ਦੇ ਹਨ ਜੋੜਨ ਵਾਲੇ, ਪਰ ਇਸ ਮਾਤਾ ਨੂੰ ਬੁਰੇ ਲੱਗਦੇ ਹਨ, ਬੁਰੇ ਕ੍ਰੋਧ ਨਾਲ ਭਰ ਜਾਂਦੀ ਹੈ। ਦੇਖੀਦਾ ਕਈਆਂ ਨੂੰ ਕ੍ਰੋਧ ਹੀ ਨਹੀਂ ਹਟਦਾ, ਹਰ ਵਕਤ ਕ੍ਰੋਧ ਵਿਚ ਹੀ ਰਹਿੰਦੇ ਹਨ। ਇਹ ਹਾਲਤ ਇਸ ਮਾਤਾ ਦੀ ਹੈ, ਇਤਨਾ ਕ੍ਰੋਧ ਆਇਆ, ਗੁੱਸਾ ਆਇਆ ਵੀ ਕਹਿੰਦੀ ਕਿ ਮੈਂ ਵੇਖਦੀ ਹਾਂ ਕਿ ਬੁਰਾ ਕਰਨ ਵਾਲੇ ਦਾ ਕੀ ਹੁੰਦਾ ਹੈ, ਵੀ ਜੇ ਬੁਰਾ ਕਰਾਂਗੇ ਪਰ ਇਹ ਐਵੇਂ ਖਾਣ ਪੀਣ ਦੇ ਮਾਰੇ ਇਹ ਸੰਤ ਗੱਲ ਕਰਦੇ ਨੇ ਕਿ ਕਰ ਭਲਾ ਕਰਵਾ ਭਲਾ, ਨਹੀਂ ਕੀਤਾ ਕਰਕੇ ਵੇਖ ਲਾ। ਇਤਨਾ ਕ੍ਰੋਧ ਆ ਗਿਆ, ਇਤਨਾ ਗੁੱਸਾ ਆ ਗਿਆ, ਮਾਤਾ ਨੇ ਦੋ ਪਰੌਠੇ ਪ੍ਰਸ਼ਾਦੇ ਪਕਾਏ ਵਿਚ ਜ਼ਹਿਰ ਮਿਲਾ ਦਿੱਤੀ। ਵੇਖਦੀਆਂ ਬੁਰਾ ਕਰਾਂਗੀ ਤੇ ਕੀ ਮੈਨੂੰ ਹੋ ਜਾਵੇਗਾ, ਤੇ ਸਾਧੂ ਹਰ ਰੋਜ਼ ਆਉਂਦਾ ਸੀ, ਇਸ ਮਾਤਾ ਨੇ ਉਹ ਜ਼ਹਿਰ ਵਾਲੇ ਦੋਏ ਪਰੌਠੇ ਦੇ ਦਿੱਤੇ। ਕਹਿਣ ਦਾ ਭਾਵ ਹੈ ਕਿ ਜਿਨ੍ਹਾਂ ਨੂੰ ਪਿਆਰ ਨਹੀਂ ਨਾ ਉਨ੍ਹਾਂ ਨੂੰ ਚੰਗੇ ਬਚਨ ਬੁਰੇ ਲੱਗਦੇ ਹਨ, ਤੇ ਪਿਆਰ ਵਾਲਿਆਂ ਦਾ ਮਨ ਚੰਗੇ ਬਚਨ ਸੁਣ ਕੇ ਹਰਿਆ ਭਰਿਆ ਹੋ ਜਾਂਦਾ ਹੈ, ਮਨ ਨੂੰ ਖੁਸ਼ੀ ਜਾਗਦੀ ਹੈ, ਪਿਆਰ ਪੈਦਾ ਹੋ ਜਾਂਦਾ ਹੈ। ਤੇ ਮਹਾਂਪੁਰਖ ਪਰਉਪਕਾਰੀ ਜੋੜਨ ਵਾਸਤੇ ਆਏ ਸੀ ਤੇ ਜੋੜਨ ਦੀ ਹੀ ਕੋਸ਼ਿਸ਼ ਕਰਦੇ ਹਨ, ਪ੍ਰਸ਼ਾਦੇ ਤਾਂ ਲੈ ਲਏ ਪਰ ਆਪਣੀ ਕੁਟੀਆ ਵਿਚ ਆ ਗਏ। ਪ੍ਰਸ਼ਾਦੇ ਰੱਖ ਕੇ ਇਸ਼ਨਾਨ ਕਰਨ ਲੱਗ ਗਏ ਵੀ ਇਸ਼ਨਾਨ ਪਾਣੀ ਕਰਕੇ ਫਿਰ ਪ੍ਰਸ਼ਾਦ ਪਾਣੀ ਛਕਦੇ ਹਾਂ। ਨਿਰੰਕਾਰ ਦੀ ਨੇਤ ਇਸ ਮਾਤਾ ਦੇ ਦੋਏ ਪੁੱਤਰ ਜੋ ਕੰਮ ਕਰਦੇ ਸਨ ਖੇਤਾਂ ਵਿਚ, ਪਿਆਸ ਲੱਗੀ ਉਸ ਖੂਹੀ ਤੇ ਆ ਗਏ, ਜਿਸ ਖੂਹੀ ਦੇ ਉਪਰ ਕੁਟੀਆ ਹੈ ਮਹਾਂਪੁਰਖਾਂ ਦੀ, ਤੇ ਮਹਾਂਪੁਰਖ ਇਸ਼ਨਾਨ ਕਰ ਰਹੇ ਨੇ, ਉਹ ਪਾਣੀ ਦੀ ਪਿਆਸ ਕਰਕੇ ਪਾਣੀ ਪੀਣ ਵਾਸਤੇ ਪਹੁੰਚ ਗਏ। ਮਹਾਂਪੁਰਖਾਂ ਨੇ ਜਲ ਛਕਾਇਆ ਕਿਉਂਕਿ ਪ੍ਰਸ਼ਾਦਾ ਪਹੁੰਚਿਆ ਨਹੀਂ ਸੀ, ਕਿ ਮਾਤਾ ਤਾਂ ਇਸ ਕੰਮ ਵਿਚ ਲੱਗੀ ਹੋਈ ਸੀ ਜ਼ਹਿਰ ਵਾਲੇ ਪਰੌਠੇ ਦੇਣ ਵਾਸਤੇ,
ਵੀ ਪ੍ਰਸ਼ਾਦਾ ਕੌਣ ਪਹੁੰਚਾਵੇ। ਕਹਿਣ ਲੱਗੇ ਮਹਾਰਾਜ ਸਾਨੂੰ ਭੁੱਖ ਵੀ ਲੱਗੀ ਹੈ ਤੇ ਸਬਰ ਸੰਤੋਖ ਵਾਲੇ ਮਹਾਂਪੁਰਖ ਉਹ ਦੋਏ ਪ੍ਰਸ਼ਾਦੇ ਇਕ ਇਕ ਪਰੌਠਾ ਉਨ੍ਹਾਂ ਲੜਕਿਆਂ ਨੂੰ ਦੇ ਦਿੱਤਾ ਸੀ। ਉਹ ਜ਼ਹਿਰ ਵਾਲੇ ਤੇ ਮਾਂ ਉਨ੍ਹਾਂ ਦੀ ਸੀ ਜਿਹਨੇ ਜ਼ਹਿਰ ਪਾਈ ਸੀ। ਉਨ੍ਹਾਂ ਨੂੰ ਵੀ ਵਿਚਾਰੇ ਨੂੰ ਕੋਈ ਪਤਾ ਨਹੀਂ ਸੀ ਤੇ ਮਹਾਂਪੁਰਖਾਂ ਨੂੰ ਤਾਂ ਕੀ ਪਤਾ ਹੋਣਾ ਵੀ ਚਲੋ ਹੁਣ ਇਨ੍ਹਾਂ ਨੇ ਮੰਗ ਲਏ ਹੈ ਸੀ ਕੱਲ ਸਹੀ। ਹਰ ਰੋਜ਼ ਦਾ ਕੰਮ ਸੀ ਕੋਈ ਵੀ ਆ ਜਾਵੇ ਦੋ ਪ੍ਰਸ਼ਾਦੇ ਲੈਣੇ ਤੇ ਜੇ ਕੋਈ ਆ ਗਿਆ ਉਹਨੂੰ ਛਕਾ ਕੇ ਆਪ ਸਬਰ ਕਰਨਾ ਵੀ ਚਲੋ ਨਿਰੰਕਾਰ ਕੱਲ ਨੂੰ ਹੋਰ ਦੇਵੇਗਾ ਦੁਬਾਰਾ ਮੰਗਣ ਨਹੀਂ ਜਾਣਾ। ਦੋਏ ਪ੍ਰਸ਼ਾਦੇ ਛਕੇ ਸੀ ਉਹ ਜ਼ਹਿਰ ਵਾਲੇ ਜ਼ਹਿਰ ਚੜੀ ਤੇ ਘਰ ਪਹੁੰਚਦਿਆਂ ਉਨ੍ਹਾਂ ਦੀ ਦੋਹਾਂ ਦੀ ਮੌਤ ਹੋ ਗਈ। ਮਾਤਾ ਨੂੰ ਪਤਾ ਲੱਗਿਆ ਵੀ ਇਹ ਗਲਤੀ ਕਿਹਦੀ ਹੈ ਗੁਨਾਹ ਕਿਹਦਾ ਹੈ ਵੀ ਤੂੰ ਹੀ ਕ੍ਰੋਧ ਵਿਚ ਆ ਕੇ ਮਹਾਂਪੁਰਖਾਂ ਨੂੰ ਇਹ ਜ਼ਹਿਰ ਵਾਲੇ ਪਰੌਠੇ ਦੇ ਦਿੱਤੇ ਸੀ ਵੀ ਐਵੇਂ ਸੰਤ ਕਹਿੰਦੇ ਕਰ ਭਲਾ ਕਰਵਾ ਭਲਾ ਵੀ ਭਲਾ ਕਰਨ ਵਾਲਿਆਂ ਦਾ ਬੁਰਾ ਹੁੰਦਾ ਹੈ ਤੇ ਬੁਰੇ ਕਰਨ ਵਾਲਿਆਂ ਦਾ ਚੰਗਾ ਹੁੰਦਾ ਹੈ। ਬਚਨ ਤਾਂ ਜੋੜਨ ਵਾਲੇ ਸੀ ਪਰ ਉਪਕਾਰ ਵਾਲੇ ਬਚਨ ਪਰ ਇਸ ਮਾਤਾ ਨੂੰ ਬੁਰੇ ਲੱਗਦੇ ਹਨ। ਇਹਦਾ ਆਪਣਾ ਮਨ ਬੁਰਾ ਹੈ ਹੋਰ ਬੁਰਾ ਕੋਈ ਨਹੀਂ ਹੁੰਦਾ ਸਾਡਾ ਆਪਣਾ ਹੀ ਮਨ ਬੁਰਾ ਹੋ ਜਾਂਦਾ ਹੈ। ਪਤਾ ਲੱਗ ਗਿਆ ਹੁਣ ਮਾਤਾ ਰੋ ਰਹੀ ਹੈ ਬਹੁਤ ਬਰਲਾਪ ਕਰ ਰਹੀ ਹੈ ਵੀ ਇਹ ਕਸੂਰ ਕਿਹਦਾ ਹੈ ਗਲਤੀ ਤੇਰੀ ਹੈ ਤੂੰ ਬੁਰਾ ਕਰਿਆ ਇਹ ਤੇਰਾ ਆਪਣਾ ਹੀ ਬੁਰਾ ਹੋ ਗਿਆ। ਹੁਣ ਮਹਾਂਪੁਰਖਾਂ ਦੇ ਚਰਨ ਪਕੜੇ ਮਹਾਰਾਜ ਮੇਰੇ ਤੇ ਕਿਰਪਾ ਕਰੋ ਇਹ ਮੇਰੇ ਬੱਚੇ ਲੜਕੇ ਇਹ ਹੋਰ ਕਿਸੇ ਨੇ ਮਾਰੇ ਨਹੀਂ ਇਹ ਮਹੀ ਮਾਰੇ ਹਨ ਮੇਰਾ ਇੱਕ ਕਸੂਰ ਹੈ ਕਿਰਪਾ ਕਰੋ ਮੈਨੂੰ ਰੱਬ ਨਾਲ ਹੁਣ ਜੋੜ ਦੇਵੋ ਮੈਂ ਬਹੁਤ ਵੱਡਾ ਗੁਨਾਹ ਕੀਤਾ ਹੈ ਤੁਹਾਡੇ ਨਾਲ ਬੁਰਾ ਕਰਨਾ। ਮਹਾਂਪੁਰਖਾਂ ਦਾ ਬੁਰਾ ਸੋਚਣਾ ਬੁਰਾ ਤਾਂ ਆਮ ਕਿਸੇ ਬੰਦੇ ਦਾ ਹੀ ਸੋਚਣਾ ਮਾੜਾ ਹੈ ਤੇ ਹੁਣ ਅੱਜ ਮਹਾਂਪੁਰਖਾਂ ਦੇ ਬਚਨ ਚੰਗੇ ਲੱਗ ਰਹੇ ਹਨ ਪਰ ਬਚਨ ਤਾਂ ਪਹਿਲਾਂ ਹੀ ਚੰਗੇ ਸੀ ਕਿਉਂਕਿ ਮਹਾਂਪੁਰਖਾਂ ਦੀ ਡਿਊਟੀ ਹੈ ਕਿ ਰੱਬ ਨਾਲ ਜੋੜ ਦੇਣਾ ਪਰ ਜਿਨ੍ਹਾਂ ਦੇ ਭਾਵ ਚੰਗੇ ਹਨ ਉਹ ਬਚਨ ਸੁਣ ਕੇ ਜੁੜ ਜਾਂਦੇ ਹਨ ਗੁਰਬਾਣੀ ਨਾਲ ਪਿਆਰ ਕਰਨ ਲੱਗ ਜਾਂਦੇ ਹਨ ਗੁਰਦੁਆਰੇ ਗੁਰੂ ਘਰ ਨਾਲ ਸੰਗਤ ਵਿਚ ਆਉਂਦੇ ਹਨ ਪਰ ਜਿਨ੍ਹਾਂ ਨੂੰ ਨਹੀਂ ਪਿਆਰ ਫਿਰ ਉਨ੍ਹਾਂ ਨੂੰ ਬਚਨ ਬੁਰੇ ਲੱਗਦੇ ਹਨ। ਹੁਣ ਨਾਲੇ ਆਪਣੇ ਮਨ ਵਿਚ ਪਛਤਾਵ ਕਰਦੀ ਹੈ ਮਾਤਾ ਵੀ ਇਹ ਤੂੰ ਆਪਣੇ ਪੁੱਤਰਾਂ ਦੀ ਜਾਨਾਂ ਗਵਾਈਆਂ ਇਹ ਕਸੂਰ ਤੇਰਾ ਹੈ ਹੁਣ ਤਾਂ ਕੁਝ ਨਹੀਂ ਬਣਦਾ ਜਿਹੜਾ ਸਮਾਂ ਬੀਤ ਗਿਆ ਹੁਣ ਇਹੀ ਚੰਗਾ ਹੈ ਵੀ ਹੁਣ ਵੀ ਸਮਾਂ ਹੈ ਆਪਣੀ ਜ਼ਿੰਦਗੀ ਸੁਧਾਰ ਲਵਾਂ ਤੇ ਰੱਬ ਨਾਲ ਜੁੜ ਜਾਵਾਂ ਤੇ ਮਹਾਂਪੁਰਖਾਂ ਨੇ ਉਪਦੇਸ਼ ਕੀਤਾ ਮਾਤਾ ਭਜਨ ਕਰਿਆ ਕਰ ਨਾਮ ਜਪਿਆ ਕਰ ਜਿੰਨਾ ਹੋ ਸਕੇ ਭਲਾ ਕਰਿਆ ਕਰ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਵੀ ਬੁਰਿਆਂ ਦਾ ਵੀ ਭਲਾ ਕਰਨਾ ਐਸਾ ਉਪਦੇਸ਼ ਕੀਤਾ ਮਹਾਂਪੁਰਖਾਂ ਨੇ ਫੇਰ ਵੀ ਪਰਵਕਾਰ ਕਰਿਆ ਜਾਣੀ ਜਾਣ ਅੰਤਰਜਾਮੀ ਮਹਾਂਪੁਰਖ ਇਉਂ ਨਹੀਂ ਸੋਚਿਆ ਕਿ ਇਸਨੇ ਸਾਨੂੰ ਮਾਰਨ ਵਾਸਤੇ ਜ਼ਹਿਰ ਦਿੱਤੀ ਸੀ ਕਿਉਂਕਿ ਬੁਰੇ ਬੰਦੇ ਨੇ ਬੁਰਾ ਕਰਨਾ ਹੈ ਤੇ ਭਲੇ ਨੇ ਭਲਾ ਹੀ ਕਰਨਾ ਹੈ ਤੇ ਮਹਾਂਪੁਰਖਾਂ ਨੇ ਪਰਪਕਾਰੀ ਸੀ ਮਹਾਂਪੁਰਖ ਉਸ ਮਾਤਾ ਨੂੰ ਵੀ ਰੱਬ ਨਾਲ ਜੋੜ ਦਿੱਤਾ ਤੇ ਕੋਈ ਵੀ ਜੋੜ ਦੇਵੇ ਤਾਂ ਸਾਹਿਬ ਨੇ ਕਿਹਾ ਕੋਈ ਜਨ ਹਰ ਸਿਉਂ ਦੇਵੈ ਜੋਰ ਚਰਨ ਗਹੋਂ ਬਕੋਂ ਸੁਭ ਰਸਨਾ ਤੇ ਦੀਜੈ ਪ੍ਰਾਨ ਅਕੋਰ। ਆਓ ਜੁੜੀਏ ਕਲਯੁਗ ਦਾ ਸਮਾਂ ਹੈ
ਬਿਨਾ ਬਾਣੀ ਤੋਂ ਗੁਰੂ ਨਾਲੋਂ ਜੁੜਨ ਤੋਂ ਬਿਨਾ ਸਭ ਦੁੱਖ ਹੀ ਦੁੱਖ ਹੈ। ਕੋਈ ਮਨ ਨੂੰ ਸ਼ਾਂਤੀ ਨਹੀਂ, ਜੇ ਸੁੱਖ ਹੈ ਤਾਂ ਜੁੜਨ ਵਿਚ ਸੁੱਖ ਹੈ। ਜੁੜਿਆ ਸੁੱਖ ਹੈ ਤੇ ਟੁੱਟ ਜਾਵਾਂਗੇ ਤਾਂ ਦੁੱਖ ਹੀ ਦੁੱਖ ਹੈ। ਕੋਲਾ ਅੱਗ ਵਿਚ ਪਿਆ ਹੈ ਤੇ ਉਹਦਾ ਰੰਗ ਲਾਲ ਹੈ, ਲਾਲ ਰੰਗ ਤਸਕੋ ਲੱਗਾ ਜਿਸ ਕੇ ਬੜ ਭਾਗਾ। ਮਹਿਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਅੱਗ ਤੋਂ ਦੂਰ ਹੋ ਗਿਆ ਤੇ ਰੰਗ ਵੀ ਰੂਪ ਵੀ ਖਤਮ ਹੋ ਗਿਆ। ਕੀ ਬਣ ਗਿਆ? ਕਾਲਾ ਹੋ ਗਿਆ, ਸਵਾਹ ਹੋ ਗਈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਕਿਸੇ ਨੇ ਪੁੱਛਿਆ ਵੀ ਤੇਰੀ ਆਵਾਜ਼ ਬੜੀ ਸੁੰਦਰ ਹੈ, ਦਿਲ ਨੂੰ ਮੋਹਦੀ ਜਾਂਦੀ ਹੈ, ਇੰਨੀ ਪਿਆਰੀ ਆਵਾਜ਼ ਪਰ ਤੇਰਾ ਰੰਗ ਕਿਵੇਂ ਕਾਲਾ ਹੋ ਗਿਆ? ਕੋਇਲ ਨੂੰ ਸਵਾਲ ਕਰਿਆ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਅੱਗੋ ਹੌਂਕਾ ਭਰ ਕੇ ਕੋਲ ਕਹਿਣ ਲੱਗੀ, ਆਪਣੇ ਪ੍ਰੀਤਮ ਕਹਿ ਹੋਂ ਬਿਰਹ ਜਲ। ਮੈਨੂੰ ਵਿਛੋੜਾ ਪੈ ਗਿਆ ਮੇਰੇ ਮਾਲਕ ਤੋਂ। ਉਸ ਵਿਛੋੜੇ ਕਰਕੇ ਮੇਰਾ ਰੰਗ ਕਾਲਾ ਹੋ ਗਿਆ, ਆਪਣੇ ਮਾਲਕ ਤੋਂ ਮੈਂ ਦੂਰ ਹੋ ਗਈ ਹਾਂ, ਮੇਰਾ ਅਸਲੀ ਰੂਪ ਵੀ ਨਹੀਂ ਰਿਹਾ ਬਲਕਿ ਮੇਰਾ ਰੰਗ ਕਾਲਾ ਹੋ ਗਿਆ। ਐਸਾ ਜੀਵਨ, ਐਸਾ ਦੁਖਦਾਈ ਜੀਵਨ ਇਨਸਾਨ ਦਾ ਬਣ ਜਾਂਦਾ ਜਦੋਂ ਰੱਬ ਨਾਲੋਂ ਟੁੱਟ ਜਾਂਦਾ, ਰੱਬ ਨਾਲੋਂ ਦੂਰ ਹੋ ਜਾਂਦਾ। ਜਿੰਨਾ ਵੀ ਜੁੜਾਂਗੇ, ਜਿੰਨਾ ਵੀ ਬਾਣੀ ਦੇ ਨੇੜੇ ਰਹਾਂਗੇ ਤੇ ਸੁੱਖ ਪਾਵਾਂਗੇ, ਜਿੰਨਾ ਗੁਰੂ ਤੋਂ ਦੂਰ ਹੋਵਾਂਗੇ, ਬਾਣੀ ਤੋਂ ਦੂਰ ਹੋਵਾਂਗੇ ਤੇ ਫਿਰ ਦੁੱਖ ਹੀ ਦੁੱਖ ਹੈ। ਜੀਉ ਤਪਤ ਹੈ ਵਾਰੋ ਵਾਰ, ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਆਓ ਜਤਨ ਕਰੀਏ, ਸੰਗਤ ਵਿਚ ਆਇਆ ਕਰੋ। ਕੋਈ ਵੀ ਗੁਰਸਿੱਖ ਗੁਰਮੁਖ ਮਾਈ ਭਾਈ ਜਿਹੜਾ ਵੀ ਸਾਨੂੰ ਜੋੜ ਦੇਵੇ ਬਾਣੀ ਨਾਲ, ਗੁਰੂ ਗ੍ਰੰਥ ਸਾਹਿਬ ਨਾਲ, ਉਨ੍ਹਾਂ ਦੀ ਕਰਿਆ ਕਰੋ ਸੰਗਤ। ਆਪਾਂ ਗੁਣਾਂ ਦੇ ਗਾਹਕ ਬਣਨਾ। ਬਾਬਾ ਜੀ ਕਹਿ ਸਨ, ਭਾਈ ਗੁਣਾਂ ਦੇ ਗਾਹਕ ਬਣੋ, ਦੇਹਾਂ ਦੇ ਪੁਜਾਰੀ ਨਾ ਬਣੋ। ਗੁਣ ਕਿਸੇ ਕੋਲ ਵੀ ਹੈ, ਚਾਹੇ ਹਿੰਦੂ ਕੋਲ ਹੈ, ਸਿੱਖ ਕੋਲ ਹੈ, ਮੁਸਲਮਾਨ ਕੋਲ ਹੈ, ਈਸਾਈ ਕੋਲ ਹੈ, ਵੀ ਗੁਣ ਲਵੋ ਤੇ ਦੇਹੀ ਤਾਂ ਰਹਿਣੀ ਨਹੀਂ। ਜਿੱਥੋਂ ਵੀ ਗੁਣ ਮਿਲਦੇ ਹਨ, ਗੁਣ ਕਿਹੜਾ? ਵੀ ਗੁਰੂ ਨਾਲ ਜੁੜਨਾ, ਕਿਉਂਕਿ ਬਿਨਾਂ ਗੁਣਾਂ ਤੋਂ ਜੁੜਿਆ ਵੀ ਨਹੀਂ ਜਾਂਦਾ। ਹਰ ਮਿਲਣੇ ਨੂੰ ਮਨ ਲੋਚਦਾ ਤੇ ਕਰਮ ਮਿਲਾਵਣ ਹਾਰ। ਕਰਮ ਬਣਾਈਏ, ਆਪਣੇ ਅੰਦਰ ਗੁਣ ਪੈਦਾ ਕਰੀਏ, ਵੀ ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਹੇ ਵਾਹਿਗੁਰੂ, ਮੇਰੇ ਚ ਸਾਰੇ ਹੀ ਅਵਗੁਣ ਹਨ, ਗੁਣ ਤਾਂ ਕੋਈ ਵੀ ਨਹੀਂ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਤੇ ਕਿਉਂ ਕਰ ਕੰਤ ਮਿਲਾਵਾ ਹੋਈ। ਵੀ ਕਿਵੇਂ ਆਪਣੇ ਕੰਤ ਮਾਲਕ ਨੂੰ ਮਿਲਾਂ, ਗੁਣ ਕੋਈ ਨਹੀਂ ਤੇ ਮੇਰਾ ਮਾਲਕ ਕੰਤ ਮਿਲਦਾ ਹੈ ਗੁਣਾ ਕਰਕੇ। ਗੁਣ ਪੈਦਾ ਕਰੀਏ, ਪਿਆਰ ਧਾਰਨ ਕਰੀਏ ਤੇ ਸੰਗਤ ਕਰੀਏ ਉਹਨਾਂ ਦੀ ਜਿਹੜੇ ਸਾਨੂੰ ਜੋੜਦੇ ਹਨ। ਆਹ ਸਮਾਂ ਕਲਯੁਗ ਦਾ, ਜੇ ਮਨ ਨੂੰ ਸੁੱਖ ਚਾਹੁੰਦੇ ਹੋ, ਵੀ ਮਨ ਨੂੰ ਸੁੱਖ ਮਿਲੇ, ਸ਼ਾਂਤੀ ਮਿਲੇ, ਬਿਨਾਂ ਗੁਰੂ ਕੀ ਬਾਣੀ ਤੋਂ, ਚਾਹੇ ਮਾਇਆ, ਪੁੱਤਰ, ਧੀਆਂ, ਹੋਰ ਕੋਈ ਵੀ ਦੁਨੀਆਂ ਦੀ ਵਸਤੂ ਆਪਣੇ ਪਾਸ ਕਿਉਂ ਨਾ ਹੋ ਜਾਵੇ, ਕੋਈ ਸ਼ਾਂਤੀ ਨਹੀਂ, ਕੋਈ ਸੁੱਖ ਨਹੀਂ, ਕੋਈ ਮਨ ਨੂੰ ਟਿਕਾ ਨਹੀਂ। ਸੁੱਖ ਸ਼ਾਂਤੀ ਜੇ ਹੈ ਤਾਂ ਰੱਬ ਦੇ ਨਾਮ ਵਿਚ ਹੈ, ਬਾਣੀ ਵਿਚ ਹੈ। ਆਓ ਉਦਮ ਕਰੋ, ਅਰਦਾਸ ਕਰੋ ਸੱਚੇ ਪਾਤਸ਼ਾਹ, ਮਿਹਰਾਂ ਕਰੋ ਸਾਡੇ ਤੇ, ਜਿਹੜੇ ਤੇਰੇ ਨਾਲ ਜੁੜੇ ਹਨ ਉਨ੍ਹਾਂ ਦੀ ਸਾਨੂੰ ਸੰਗਤ ਬਖਸ਼ੋ, ਉਨ੍ਹਾਂ ਦੇ ਦਰਸ਼ਨ ਬਖਸ਼ੋ,
देहो सज्जन आसीसड़िया ज्यो होवे साहिब स्यों मेल। इयो मंग करांगे जिवें होर सारियां दातां मंगदे आं, इवें ए भी दात है गुरु तों मंगिया मिलदी है। मंग करी सच्चे पातशाह कृपा करो, ऐसे गुरसिख गुरमुख प्यारियां दा मेल मिलाप बख्शो भी जिन्हां ने मिलिया तेरे नाल जुड़ जाइए। आवे साहिब चित तेरियां भगतां डिठियां, मन की कटिए मैल साध संग बुठियां। इयों जुड़ांगे हुक्म मन्नांगे गुरु दा ते लाभ की होवेगा इह लोक सुखिए परलोक सहेले, ते नानक हर प्रभु आपे मेले।

ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਸ ਸੁਨਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਨਕ ਰਾਵਨ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਆਇਆ ਤਤ ਗਿਆਨ ਕਿਸ ਮਨ ਪ੍ਰਗਟਾਇਆ ਪੈਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹੇ ਸਮਾਨਾ ਬਸਤ ਮਾਹਲੇ ਬਸਤ ਗੜਾਈ ਤਾਕੋ ਪਿੰਨ ਨਾ ਕਹਿਣਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸਨ ਕਾਢਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਲਤ ਬਹੁਪਾਤ ਤਿਸਕੇ ਕਰਤਵ ਬਿਰਥੇ ਜਾਤ ਮਾਰੇ ਨਾ ਰਾਖੈ ਅਵਰ ਨਾ ਕੋਏ ਸਰਬ ਜੀ ਆਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਲ ਨਾਹੀ ਦ੍ਰਿਸ਼ਟ ਆਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਊਠਤ ਬੈਠਤ ਸੂਬਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਹਿਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਬਿਛਾਣੇ ਜਿਸਕੀ ਮਹਿਮਾ ਕੌਣ ਬਖਾਨੋ ਜਿਸਕਾ ਗੁਣ ਕੈ ਏਕ ਨਾ ਜਾਨੋ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨੇ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਜਿਸਕੀ

ਪਤ ਸਿਪ ਵਿੱਚ ਲਿਜੇ ਕਰ ਆਪਣੇ ਐਸੀ ਲਾਲ ਤੁਝ ਬਿਨ ਕੌਣ ਕਰੇ ਪਤ ਸਿਪ ਵਿੱਚ ਲਿਜੇ ਕਰ ਆਪਣੇ ਸਗਲ ਕਰਤ ਨਮਸਕਾਰੋ ਸਗਲ ਕਰਤ ਨਮਸਕਾਰੋ।

0: ਅੱਛਾ ਜਗਤ ਜਲੰਦੇ ਨੂੰ ਠਾਰਨ ਜੋ ਆਏ ਸੀ ਵੇਖਿਆ ਸੰਸਾਰ ਤੇ ਬੜੇ ਜ਼ੁਲਮ ਪੈ ਰਹੇ ਹਨ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਤਾਂ ਕੋਈ ਰੋਸ ਨਹੀਂ ਪਰ ਗਰੀਬ ਜਨਤਾ ਨੂੰ ਲਤਾੜਿਆ ਜਾ ਰਿਹਾ ਸੀ ਲਹੂ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਸਨ ਸੈਦਪੁਰ ਦੇ ਪਠਾਨ ਜੋ ਹਿੰਦੁਸਤਾਨ ਤੇ ਕਾਬਜ ਸਨ ਜਨਤਾ ਨੂੰ ਲਿਤਾੜ ਰਹੇ ਸੀ ਬੜੀ ਦੁਖੀ ਸੀ ਜਨਤਾ ਬੜੇ ਹੰਕਾਰੀ ਹੋ ਗਏ ਸਨ ਨਿਰੰਕਾਰ ਦੀ ਲੀਲਾ ਹੈ ਪਾਪ ਕੀ ਜੰਝ ਲੈ ਕਾਬਲੋਂ ਦਾਇਆ ਕਿਉਂਕਿ ਨਿਰੰਕਾਰ ਦਾ ਖੇਲ ਹੈ ਇਹ ਬਾਬਰ ਨੇ ਵੀ ਰਾਜ ਭਾਗ ਕਰਨੇ ਸੀ ਆ ਕੇ ਤੇ ਘੱਟ ਇਸ ਵੀ ਨਾ ਕੀਤੀ ਹਿੰਦੁਸਤਾਨ ਤੇ ਆ ਕੇ ਬੜੇ ਜ਼ੁਲਮ ਢਾਏ ਜਿੱਥੇ ਸ਼ੈਦਪੁਰ ਦੇ ਪਠਾਣਾ ਨੂੰ ਸਜ਼ਾ ਮਿਲੀ ਉੱਥੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਦੱਸ ਰਹੇ ਹਨ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਮੁਗਲਾਂ ਨੇ ਆ ਕੇ ਚੜ੍ਹਾਈ ਕੀਤੀ ਤੇ ਫਿਰ ਜ਼ੋਰ ਦੇ ਨਾਲ ਆ ਕੇ ਦੁਨੀਆਂ ਕੋਲੋਂ ਧਨ ਦੌਲਤ ਸਭ ਕੁਛ ਖੋ ਲਿਆ ਗਰੀਬਾਂ ਦੇ ਲਹੂ ਵਹਾਏ ਜਿੱਥੇ ਸ਼ਾਹੂਕਾਰਾਂ ਨੂੰ ਲੁੱਟਿਆ ਉੱਥੇ ਸੰਤਾਂ ਸਾਧੂਆਂ ਫਕੀਰਾਂ ਨੂੰ ਵੀ ਪਕੜ ਕੇ ਆਪਣੇ ਕੈਦੀ ਬਣਾ ਲਿਆ ਤੇ ਜਗਤ ਜਲੰਧੇ ਨੂੰ ਠਾਰਨ ਲਈ ਆਏ ਨਿਰੰਕਾਰ ਦਾ ਰੂਪ ਕੋਟ ਬ੍ਰਹਿਮੰਡਾਂ ਦੇ ਮਾਲਕ ਸੁਖ ਜਿਉਂ ਦੇਣਾ ਸੀ ਸੰਸਾਰ ਨੂੰ ਆਪ ਵੀ ਇਸ ਟੋਲੇ ਵਿੱਚ ਹੋ ਵਿਚਰੇ ਜੋ ਕੁਝ ਲੁੱਟਿਆ ਸੀ ਇਹ ਮਾਲ ਧਨ ਚੁੱਕਣ ਲਈ ਲੋੜ ਸੀ ਉਹਨਾਂ ਨੂੰ ਤੇ ਸਾਰਿਆਂ ਦੇ ਸਿਰਾਂ ਤੇ ਪੰਡਾਂ ਰੱਖ ਦਿੱਤੀਆਂ ਤੇ ਅੱਗੇ ਲਾ ਲਿਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਰ ਤੇ ਵੀ ਪੰਡ ਰੱਖ ਦਿੱਤੀ ਪਰ ਇਹਨਾਂ ਨੇ ਕੀ ਤੱਕਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਹੱਥ ਵਿੱਚ ਮਾਲਾ ਹੈ ਦੂਜੇ ਹੱਥ ਵਿੱਚ ਕਾਸ਼ਾ ਹੈ ਤੇ ਪੰਡ ਚਾਰ ਉਂਗਲਾਂ ਸਿਰ ਤੋਂ ਉੱਪਰ ਚੱਲ ਰਹੀ ਹੈ ਸਿਪਾਹੀਆਂ ਨੇ ਜਾ ਕੇ ਆਪਣੇ ਸਰਦਾਰ ਨੂੰ ਦੱਸਿਆ ਬਈ ਇੱਕ ਫਕੀਰ ਐਸਾ ਅਜ਼ਮਤ ਵਾਲਾ ਹੈ ਜਿਸ ਨੇ ਹੱਥ ਵੀ ਨਹੀਂ ਰੱਖਿਆ ਹੋਇਆ ਤੇ ਪੰਡ ਨਾਲ ਨਾਲ ਚੱਲੀ ਆ ਰਹੀ ਹੈ ਸਿਰ ਤੇ ਉਚਾਰਨ ਕਰੋ ਸ੍ਰੀ
1: ਵਾਹਿਗੁਰੂ
0: ਇਹਨਾਂ ਨੇ ਜਿੱਥੇ ਲੁੱਟ ਦਾ ਮਾਲ ਇਕੱਠਾ ਕੀਤਾ ਹੋਇਆ ਸੀ ਨਾਲ ਹੀ ਇੱਕ ਕੈਦਖਾਨਾ ਵੀ ਬਣਾਇਆ ਹੋਇਆ ਸੀ ਜਿੱਥੇ ਚੱਕੀਆਂ ਰੱਖੀਆਂ ਹੋਈਆਂ ਸਨ ਫੌਜਾਂ ਦੇ ਆਟਾ ਪੀਣ ਲਈ ਸਾਰਿਆਂ ਨੂੰ ਕਣਕਾਂ ਦਿੱਤੀਆਂ ਗਈਆਂ ਭਾਈ ਚੱਕੀਆਂ ਚਲਾਓ ਭਾਈ ਤੇ ਆਟਾ ਪੀਵੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਦਿੱਤੀ ਗਈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੇ ਤਿੱਤੇ ਲਿਓ ਬਾਰ ਹੇ ਨਿਰੰਕਾਰ ਤੇਰੀ ਸ੍ਰਿਸ਼ਟੀ ਇਤਨਾ ਦੁੱਖ ਭੋਗ ਰਹੀ ਹੈ ਇਤਨੀ ਕੁਰਲਾ ਰਹੀ ਹੈ ਕਿਰਪਾ ਕਰ ਇਹਨਾਂ ਨੂੰ ਸੁਖ ਸੁਖੀ ਕਰ ਧੰਨ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਤੈਨੂੰ ਚੱਕੀ ਚਲਾਉਣ ਦੀ ਲੋੜ ਨਹੀਂ ਤੂੰ ਪਰਮੇਸ਼ਰ ਦਾ ਸਿਮਰਨ ਕਰ ਰਬਾਬ ਵਜਾ ਬਾਣੀ ਆਈ ਹੈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਕਿ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ ਹੇ ਨਿਰੰਕਾਰ ਕਿਰਪਾ ਕਰ ਪ੍ਰਜਾ ਤੇ ਬਾਦਸ਼ਾਹ ਦਾ ਕੀ ਮੇਲ ਹੁੰਦਾ ਹੈ ਪ੍ਰਜਾ ਦੇ ਗਰੀਬ ਬੰਦਿਆਂ ਦਾ ਤੇ ਬਾਦਸ਼ਾਹ ਦਾ ਮੇਲ ਇਸ ਤਰ੍ਹਾਂ ਹੈ ਜਿਵੇਂ ਇੱਕ ਸ਼ੇਰ ਗਊਆਂ ਦੇ ਵਗ ਨੂੰ ਅੱਗੇ ਲਾ ਲਵੇ, ਪਰ ਉਸਦਾ ਰਥਵਾਈ ਉਹਦੀ ਰਖਵਾਲੀ ਕਰਦਾ ਹੈ। ਤੂੰ ਕਿਰਪਾ ਕਰ, ਇਸ ਜਗਤ ਜਲੰਦੇ ਨੂੰ ਸੁਖੀ ਕਰ। ਇੱਕ ਅਰਦਾਸ ਕੀਤੀ, ਜਾਂ ਪਾਤਸ਼ਾਹ ਬਾਬਰ ਨੂੰ ਪਤਾ ਲੱਗਿਆ ਕਿ ਇੱਕ ਐਸਾ ਅਨੋਖਾ ਫਕੀਰ ਆਇਆ ਹੈ ਕੈਦੀ ਬਣ ਕੇ, ਜਿਹਦੀ ਚੱਕੀ ਆਪੇ ਚੱਲ ਰਹੀ ਹੈ, ਆਪ ਉਹ ਗਲੇ ਵਿੱਚ ਦਾਣੇ ਵੀ ਨਹੀਂ ਪਾ ਰਿਹਾ, ਆਪੇ ਹੀ ਦਾਣੇ ਪੈ ਰਹੇ ਹਨ ਤੇ ਆਪੇ ਹੀ ਪੀਛੇ ਜਾ ਰਹੇ ਹਨ। ਤਾਂ ਆ ਕੇ ਜਦੋਂ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਆਤਮਾ ਸ਼ੁੱਧ ਹੋ ਗਈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬਾਬਰ ਨੇ ਕਿਹਾ, ਹੇ ਬੰਦੇ ਖੁਦਾ ਦੇ, ਤੂੰ ਕੌਣ ਹੈ? ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗਾ, ਮੈਂ ਕੋਈ ਹੋਰ ਨਹੀਂ, ਮੈਂ ਵੀ ਉਸਦਾ ਇੱਕ ਮਾਮੂਲੀ ਬੰਦਾ ਹਾਂ, ਪਰ ਤੂੰ ਬੰਦਿਆਂ ਵਾਲੇ ਕੰਮ ਨਹੀਂ ਕਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਾਬਰ ਨੂੰ, ਭਾਈ ਤੂੰ ਬਈ ਖੁਦਾ ਦਾ ਬੰਦਾ ਹੈ? ਅਖੇ ਜੀ, ਮੈਂ ਖੁਦਾ ਦਾ ਹੀ ਬੰਦਾ ਹਾਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਜਿਹੜੇ ਖੁਦਾ ਦੇ ਬੰਦੇ ਹੁੰਦੇ ਹਨ ਉਹ ਖੁਦਾ ਦੇ ਬੰਦਿਆਂ ਤੇ ਰਹਿਮ ਕਰਦੇ ਹਨ, ਜ਼ੁਲਮ ਨਹੀਂ ਢਾਂਦੇ। ਜੇ ਕਿਤੇ ਬਾਬਰ ਖੁਦਾ ਦਾ ਬੰਦਾ ਹੁੰਦਾ ਤਾਂ ਫਿਰ ਇਹ ਪਸ਼ੂਆਂ ਵਾਂਗੂ ਦੁਨੀਆਂ ਨੂੰ ਮਾਰਦਾ ਨਾ, ਲਿਤਾੜਦਾ ਨਾ, ਨਿਰਾਦਰ ਨਾ ਕਰਦਾ। ਖੁਦਾ ਦੇ ਬੰਦੇ ਵਿੱਚ ਖੁਦਾਈ ਹੁੰਦੀ ਹੈ। ਖੁਦਾ ਸੰਸਾਰ ਵਿੱਚ ਵਸ ਰਿਹਾ ਹੈ ਤੇ ਸੰਸਾਰ ਖੁਦਾ ਵਿੱਚ ਵਸ ਰਿਹਾ ਹੈ। ਜੇ ਸੰਸਾਰ ਨੂੰ ਦੁੱਖ ਦੇਈਏ ਤਾਂ ਉਹ ਦੁੱਖ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਹੁੰਚਦਾ ਹੈ। ਤੂੰ ਨਿਰਦੋਸ਼ ਪ੍ਰਜਾ ਨਾਲ ਕਿਉਂ ਇਹੋ ਜਿਹੇ ਜ਼ੁਲਮ ਕਰ ਰਹੇ ਹਨ? ਹੁਣ ਸਿਪਾਹੀ ਹੁਕਮ ਦੀ ਉਡੀਕ ਵਿੱਚ ਹਨ, ਭਾਈ ਅੱਜ ਇਸ ਦਾ ਛੁਟਕਾਰਾ ਨਹੀਂ ਹੋ ਸਕਦਾ, ਕਿਉਂਕਿ ਏਡੀ ਵੱਡੀ ਗੱਲ ਕਰ ਰਿਹਾ ਫਕੀਰ। ਪਰ ਬਾਬਰ ਦਾ ਮਨ ਝੁਕ ਗਿਆ ਜਦੋਂ ਆਪਣੇ ਅੰਦਰ ਦਾ ਸ਼ੀਸ਼ਾ ਵੇਖਿਆ ਕਿ ਜਿਸ ਵਾਹਿਗੁਰੂ ਨੇ, ਜਿਸ ਅਕਾਲ ਪੁਰਖ ਨੇ ਏਡੇ ਸੁੱਖ ਦਿੱਤੇ, ਏਡੀਆਂ ਵਡਿਆਈਆਂ ਦਿੱਤੀਆਂ, ਤੇ ਮੈਂ ਉਸਦੀ ਸਾਜੀ ਹੋਈ ਸ੍ਰਿਸ਼ਟੀ ਨੂੰ ਸੁੱਖ ਨਾ ਦੇਵਾਂ, ਲਤਾੜਾਂ, ਤਾਂ ਉਹ ਮੈਨੂੰ ਕਿਵੇਂ ਪ੍ਰਵਾਨ ਕਰੇਗਾ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਸਤਿਗੁਰਾਂ ਦੇ ਇਹ ਸਨ ਤਾਂ ਕੌੜੇ ਬਚਨ, ਪਰ ਅਸਲ ਵਿੱਚ ਉਹਦੇ ਜੀਵਨ ਲਈ ਇੱਕ ਰੋਸ਼ਨ ਮੁਨਾਰਾ ਸਨ। ਚਰਨਾਂ ਤੇ ਡਿੱਗ ਪਿਆ, ਖੁਦਾ ਵਾਲਿਆ ਮੇਰੇ ਕੋਲੋਂ ਭੁੱਲ ਹੋ ਗਈ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੈ ਨਿਰੰਕਾਰ ਕਿਰਪਾ ਕਰ, ਇਸ ਜਗਤ ਜਲੰਦੇ ਨੂੰ ਰੱਖ ਲੈ, ਇਹਨਾਂ ਜੀਵਾਂ ਨੂੰ ਸੁਮਤ ਬਖਸ਼। ਇਹ ਪੁੰਨਾ ਕਰਕੇ ਬਾਦਸ਼ਾਹ ਤਾਂ ਬਣ ਜਾਂਦੇ ਹਨ, ਪਰ ਤੇਰੀ ਕਿਰਪਾ ਨੂੰ, ਤੇਰੀ ਹੋਂਦ ਨੂੰ ਇਹ ਭੁੱਲ ਜਾਂਦੇ ਹਨ।

0: ਦੁਨੀਆ ਦੇ ਰਾਜ ਭਾਗ ਪ੍ਰਾਪਤ ਹੁੰਦੇ ਹਨ ਜਦੋਂ ਮਨੁੱਖ ਰਾਜ ਭਾਗ ਪ੍ਰਾਪਤ ਕਰਕੇ ਜੇ ਤਾਂ ਜੀਆਂ ਤੇ ਦਇਆ ਕਰੇ ਸੇਵਾ ਕਰੇ ਤਾਂ ਰਾਜ ਜੋਗੀ ਹੋ ਜਾਂਦਾ ਜੇ ਰਾਜ ਭਾਗ ਪ੍ਰਾਪਤ ਕਰਕੇ ਜੀਆਂ ਤੇ ਜ਼ੁਲਮ ਕਰੇ ਤਾਂ ਰਾਜੋ ਨਰਕ ਬਣ ਜਾਂਦਾ ਉਚਾਰਨ ਕਰੋ ਸ੍ਰੀ
1: ਵਾਹਿਗੁਰੂ
0: ਕਿਉਂਕਿ ਤਪੋ ਰਾਜ ਰਾਜੋ ਨਰਕ ਜੇ ਪ੍ਰਜਾ ਦੀ ਸੇਵਾ ਨਹੀਂ ਕੀਤੀ ਜੇ ਪ੍ਰਜਾ ਦੇ ਕੰਮ ਨਹੀਂ ਆਇਆ ਰਾਜਾ ਤਾਂ ਫਿਰ ਕੁੰਭੀ ਨਰਕ ਦਾ ਭਾਗੀ ਹੁੰਦਾ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਬੜੇ ਬੜੇ ਰਾਜੇ ਮਹਾਰਾਜੇ ਸੈਸ਼ਨ ਜੱਜ ਬੜੇ ਵੱਡੇ ਅਫਸਰ ਆਇਆ ਕਰਦੇ ਸੀ ਮਹਾਰਾਜ ਕੋਈ ਸੁਮਤੀ ਬਖਸ਼ੋ ਇੱਕ ਗੁਰੂ ਕਾ ਲਾਲ ਸੈਸ਼ਨ ਜੱਜ ਜੋ ਮਹਾਂਪੁਰਖਾਂ ਕੋਲ ਆਇਆ ਦਰਸ਼ਨ ਕਰਕੇ ਤਨ ਮਨ ਮੋਹਿਆ ਗਿਆ ਬਚਨ ਸੁਣੇ ਭਾਈ ਜੀਆਂ ਤੇ ਦਇਆ ਕਰਨੀ ਇਹ ਵੀ ਇੱਕ ਵੱਡੀ ਭਗਤੀ ਹੈ ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ ਮਹਾਰਾਜ ਮੈਨੂੰ ਸੁਮਤੀ ਬਖਸ਼ੋ ਬਾਬਾ ਜੀ ਕਹਿਣ ਲੱਗੇ ਭਾਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪਹਿਲਾਂ ਨਿਤਨੇਮ ਕਰਿਆ ਕਰ ਪਹਿਲਾਂ ਆਪਣੇ ਈਸ਼ਵਰ ਦੀ ਆਰਾਧਨਾ ਕੀਤੀ ਕਰ ਜਿਸ ਵਾਹਿਗੁਰੂ ਨੇ ਤੈਨੂੰ ਇਹਦੀ ਪਦਵੀ ਬਖਸ਼ਿਸ਼ ਕੀਤੀ ਹੈ ਜੱਜ ਦੀ ਕਲਮ ਫੜਾਈ ਹੈ ਇਹ ਕੋਈ ਥੋੜੀ ਗੱਲ ਨਹੀਂ ਜੀਵਾਂ ਦਾ ਇਨਸਾਫ ਕਰਦਾ ਤੂੰ ਤੇ ਜਦੋਂ ਇਨਸਾਫ ਕਰਨ ਲੱਗੇ ਨਾ ਜਦੋਂ ਕਿਸੇ ਨੂੰ ਸਜ਼ਾ ਸੁਣਾਉਣ ਲੱਗੇ ਤਾਂ ਮਗਰ ਵੇਖ ਲਿਆ ਕਰ ਪਰਮੇਸ਼ਰ ਤੇਰੇ ਕੋਲ ਖਲੋਤਾ ਹੁੰਦਾ ਉਹ ਮਾਲਕ ਵੇਖ ਰਿਹਾ ਹੁੰਦਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਉੱਥੇ ਜਾ ਕੇ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੇਗਾ ਉਹ ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਯਾਦ ਰੱਖ ਤੂੰ ਵੀ ਨਹੀਂ ਬਖਸ਼ਿਆ ਜਾਵੇਗਾ ਕਿਉਂਕਿ ਦੰਡ ਤਾਂ ਪਾਪੀ ਨੂੰ ਦੇਣਾ ਤੇ ਜੇ ਕੋਈ ਜਿਸ ਨੇ ਅਪਰਾਧ ਵੀ ਨਹੀਂ ਕੀਤਾ ਤੇ ਉਸ ਨੂੰ ਦੰਡ ਦਿੱਤਾ ਹੋਇਆ ਫਿਰ ਸਜ਼ਾ ਦਾ ਭਾਗੀ ਉਹੀ ਹੁੰਦਾ ਜਿਸ ਨੇ ਜ਼ੁਲਮ ਦੀ ਕਲਮ ਵਾਹੀ ਹੁੰਦੀ ਹੈ ਤਾਂ ਇਸ ਲਈ ਇਸ ਸ਼ਬਦ ਤੋਂ ਅਸੀਂ ਪ੍ਰੇਰਣਾ ਲੈਣੀ ਹੈ ਕਿ ਜਿਸ ਵਾਹਿਗੁਰੂ ਨੇ ਸਾਨੂੰ ਧਨ ਦੌਲਤ ਦੁਨੀਆਂ ਦੇ ਸੁੱਖ ਤੇ ਉੱਚੇ ਮਰਾਤਬੇ ਬਖਸ਼ਿਸ਼ ਕੀਤੇ ਹਨ ਅਸੀਂ ਉਹਦੇ ਨਿਰਮਲ ਭਾਉ ਵਿੱਚ ਰਹਿ ਕੇ ਸੱਚ ਦੇ ਇਨਸਾਫ ਕਰਨੇ ਹਨ ਸੱਚ ਦੇ ਰਾਹ ਤੇ ਚੱਲਣਾ ਜੀਆਂ ਤੇ ਦਇਆ ਕਰਨੀ ਹੈ ਭਲਾ ਕਰਨਾ ਸੰਸਾਰ ਦੀ ਸੇਵਾ ਕਰਨ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਆਖਿਆ ਭਾਈ ਜੇ ਦਰਗਾਹ ਵਿੱਚ ਆਪਣੀ ਥਾਂ ਚਾਹੁੰਦਾ ਤਾਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਵੈਸ਼ਨ ਪਾਈਏ ਜੇ ਦਰਗਾਹ ਵਿੱਚ ਭਾਈ ਸੁਰਖਰੂ ਹੋਣਾ ਚਾਹੁੰਦਾ ਤੂੰ ਚਾਹੁੰਦਾ ਮੇਰਾ ਮੁੱਖ ਇੱਥੇ ਵੀ ਉਜਲਾ ਹੋਵੇ ਦਰਗਾਹ ਵਿੱਚ ਵੀ ਜਦੋਂ ਜਾਵਾਂ ਉਜਲਾ ਹੋਵੇ ਤਾਂ ਫਿਰ ਭਾਈ ਸੇਵਾ ਔਰ ਸਿਮਰਨ ਕਰ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਜਦੋਂ ਇਨਸਾਫ ਦੀ ਕਲਮ ਵਾਹਣ ਲੱਗਣਾ ਨਾ ਵੇਖ ਲਿਆ ਕਰ ਤੇਰੇ ਉੱਪਰ ਵੀ ਕੋਈ ਖੜੋਤਾ ਹੁੰਦਾ ਉਹ ਕੌਣ ਵੇਖ ਰਿਹਾ ਉਹ ਅਕਾਲ ਪੁਰਖ ਵਾਹਿਗੁਰੂ ਵੇਖ ਰਿਹਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੀ ਜਾਏਗੀ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਉਸ ਦੀ ਕਲਮ ਤੋਂ ਤੂੰ ਵੀ ਨਹੀਂ ਬਚ ਸਕੇਗਾ ਇਸ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਵਿੱਚ ਸਾਰੇ ਸੰਸਾਰ ਦੇ ਜੀਵਾਂ ਦਾ ਦਰਦ ਸੀ ਜਗਤ ਜਲੰਦੇ ਨੂੰ ਠਾਰਨ ਜੋ ਆਏ ਸੀ ਬੈਕੁੰਠ ਦੇ ਸੁੱਖਾਂ ਨੂੰ ਤਿਆਗ ਕੇ ਵੀ ਆਪਣੇ ਆਪਣੇ ਆਪ ਨੂੰ ਕਿਤਨੇ ਭਵ ਜਲਾਂ ਵਿੱਚ ਪਾਇਆ ਸਮਰੱਥ ਪੁਰਖ ਹੁੰਦੇ ਹੋਏ ਵੀ ਕੋਟ ਬ੍ਰਹਿਮੰਡਾਂ ਦੇ ਮਾਲਕ ਹੁੰਦੇ ਹੋਏ ਵੀ ਸਿਰ ਤੇ ਪੰਡ ਚੁੱਕੀ ਹੋਈ ਹੈ ਭਾਵੇਂ ਨਿਰੰਕਾਰ ਦੀ ਪ੍ਰਕਿਰਤੀ ਨੇ ਇਹ ਨਹੀਂ ਚਾਹਿਆ ਪੰਡ ਉੱਪਰ ਹੀ ਚਲਦੀ ਰਹੀ ਪਰ ਫਿਰ ਵੀ ਇਸ ਸੰਸਾਰ ਨੇ ਤਾਂ ਪੰਡ ਰੱਖ ਹੀ ਦਿੱਤੀ ਨਾ ਵਕਤ ਦੇ ਬਾਦਸ਼ਾਹ ਨੇ ਭਾਵੇਂ ਚੱਕੀਆਂ ਆਪ ਨੂੰ ਨਹੀਂ ਚਲਾਣੀਆਂ ਪਈਆਂ ਪਰ ਬਾਦਸ਼ਾਹ ਜ਼ਾਲਮ ਬਾਦਸ਼ਾਹ ਨੇ ਤਾਂ ਦੇ ਦਿੱਤੇ ਨਾ ਦਾਣੇ ਬਈ ਬਹਿ ਕੇ ਪੀਸੀ ਜਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਪਰ ਸੰਸਾਰ ਨੂੰ ਬਾਦਸ਼ਾਹ ਨੂੰ ਸਿੱਧੇ ਰਸਤੇ ਪਾ ਦਿੱਤਾ ਧੰਨ ਗੁਰੂ ਨਾਨਕ ਪਾਤਸ਼ਾਹ ਹੀ ਇੱਕ ਸੰਸਾਰ ਵਿੱਚ ਐਸੇ ਅਵਤਾਰ ਹੋਏ ਹਨ ਜਿਨ੍ਹਾਂ ਨੇ ਬਾਬਰ ਨੂੰ ਕਿਹਾ ਕਿ ਤੂੰ ਬਾਬਰ ਨਹੀਂ ਤੂੰ ਜਾਬਰ ਹੈ और याद रख तू रहम दी कलम नहीं वारिया, तेरे ते भी अकाल पुरख वाहेगुरु खुदा कदे रहम दी कलम ना वाहेगा। ता बादशाह दे नैन कटोरे भर आए ओ रब दे फकीरा, ओ रब दे रूप ओ खुदा दे रूप, मेरे ते रहम कर कृपा कर, मेरे ते दया कर, मैनू सीधे रस्ते पा दे। ता धन गुरु नानक पातशाह जी ने राज जोग करन लई कहा, आख्या जे ता प्रजा दी सेवा करदे रहोगे, सच दी किरत करदे रहोगे, तुहाडा राज अटल रहेगा, ते नहीं ते भाई फिर असी मोड़ लवांगे। उच्चारण करो श्री वाहेगुरु। जदों बादशाह औरंगजेब ने जुलम दी अत कर दित्ती, शर्मद वर्गे फकीरां दा कतलेआम, धन गुरु तेग बहादुर साहब जी नूं शहीद करना, ते होर अनेका उग्र पाप जदों कीते, ते फिर किथे है भाई अज? अज ओही बादशाह औरंगजेब दी कबर ते कोई दीवा जगाउण लई तैयार नहीं है। मुजावर बैठा हुंदा, कोई 2 रुपए 4 रुपए देवे ता अंदर जाके दर्शन करा देंदा, नहीं तो कहिंदा जदों मैं जांदा हां बादशाह औरंगजेब दी कबर ते मेरा अंदर जलन लग जांदा है, ते जो देश कौम लई आपा वार गए, धन गुरु तेग बहादुर साहब जी दा अस्थान अज वेखो शीश गंज साहब, हर वेले जुगो जुग अटल जोत जग रही है। जो एक वेरा भी दर्शन कर लैंदा है, फिर घर नौ निध आवे ताए, सब थाई होए सहाय दी मोर लग जांदी है। जिन्हां ने भाई सच दे रस्ते ते चले, जिन्हां ने सच कमाया दुनिया विच, तो जो भी महापुरख अवतार संसार ते आउंदे हन, ओ दुनिया दा संसारी जीवां दा दर्द लैके आंदे हन। धन गुरु नानक पातशाह भी एक दर्द दा प्रगटावा कर रहे हन कि हे वाहेगुरु जगत जलंदा रख लै, अपनी कृपा धार, जित द्वारे उभरे तिते ले उबार। इतनी मार पई कुरला ने, इतनी मार होई

ਜਾਗਣ ਪਿਛਲੇ ਪੈਰੇ। ਗੁਰਸਿੱਖ ਦਾ ਜੀਵਨ ਹੈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰੇ ਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਜਪੇ ਸ਼੍ਰੀ ਵਾਹਿਗੁਰੂ। ਕਿਉਂਕਿ ਸਭ ਤੋਂ ਪਹਿਲਾਂ ਆਪਣੇ ਉੱਪਰ ਆਪ ਭਲਾ ਕਰਨਾ ਹੈ ਮਨੁੱਖ ਨੇ, ਨੀਂਦ ਦਾ ਤਿਆਗ ਕਰਨਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇਹ ਸੱਚ ਦਾ ਮਾਰਗ ਸਾਨੂੰ ਇਹ ਨਹੀਂ ਦੱਸਦਾ ਕਿ ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਕੇ ਪੁੱਠੇ ਲਟਕ ਜਾਓ ਤਾਂ ਪ੍ਰਾਪਤੀ ਹੋਵੇਗੀ, ਜਾਂ ਘਰ ਬਾਰ ਤਿਆਗ ਦਿਓ, ਗ੍ਰਸਤ ਤਿਆਗ ਦਿਓ। ਨਹੀਂ, ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹਨ, ਇਹ ਗੁਰੂ ਕੇ ਸਿੱਖ, ਜੇ ਤਿਆਗ ਕਰਨਾ ਹੈ ਤਾਂ ਅੰਮ੍ਰਿਤ ਵੇਲੇ ਨੀਂਦ ਦਾ ਤਿਆਗ ਕਰ, ਇਸ਼ਨਾਨ ਕਰ ਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਜਦੋਂ ਜੁੜੇਗਾ ਤਾਂ ਗੁਰੂ ਦੇ ਉਹ ਬਚਨ, ਬਾਣੀ ਦੇ ਬਚਨ, ਉਹ ਬੋਲ ਤੈਨੂੰ ਏਡੇ ਮਿੱਠੇ ਲੱਗਣਗੇ ਕਿ ਤੇਰੇ ਪ੍ਰਾਣਾਂ ਦਾ ਆਧਾਰ ਬਣ ਜਾਣਗੇ। ਇਸ ਲਈ ਜਿਨ੍ਹਾਂ ਨੇ ਇਹ ਨਾਮ ਦਾ ਰਸ ਪੀਤਾ, ਆਨੰਦ ਮਾਣਿਆ, ਉਹ ਇਹ ਸਮਾਂ ਕਦੇ ਸ਼ੌਂਕੇ ਨਹੀਂ ਬਿਤਾ ਸਕਦੇ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਜੋ 3 ਵਜੇ ਠੀਕ ਕੀਰਤਨ ਆਰੰਭ ਹੋ ਜਾਂਦਾ ਸੀ, ਆਪ ਤਾਂ 12:15 ਵਜੇ ਇਸ਼ਨਾਨ ਕਰਕੇ ਜੁੜ ਜਾਂਦੇ ਸਨ ਗੁਰੂ ਨਾਨਕ ਦੇ ਚਰਨਾਂ ਵਿੱਚ। ਠੀਕ 3 ਵਜੇ ਕੀਰਤਨੀਆਂ ਸਿੰਘਾਂ ਨੇ ਜੇ ਆ ਕੇ ਕੀਰਤਨ ਆਰੰਭ ਨਹੀਂ ਕਰ ਦਿੱਤਾ ਤਾਂ ਫਿਰ ਆਪ ਸਰੰਧਾ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਜਾਣਾ, ਆਪ ਕੀਰਤਨ ਕਰਨ ਲੱਗ ਜਾਣਾ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਤਾੜਨਾ ਕਰਨੀ ਕੀਰਤਨੀਆਂ ਨੂੰ, ਕਿਉਂ ਭਾਈ ਤੂੰ 5 ਮਿੰਟ ਲੇਟ ਆਇਆ, ਉਸ ਨਿਰੰਕਾਰ ਦੀ ਸੱਚੀ ਦਰਗਾਹ ਵਿੱਚੋਂ, ਸੱਚਖੰਡ ਵਿੱਚੋਂ ਤੇਰੇ 5 ਮਿੰਟ ਕੱਟੇ ਗਏ ਹਨ, ਦੱਸ ਇਹਦਾ ਦੇਣਾ ਕੌਣ ਦੇਵੇਗਾ? ਜਿਹੜੇ 5 ਮਿੰਟ ਤੇਰੇ ਬਿਨਾਂ ਜਪਣ ਦੇ ਐਵੇਂ ਬੀਤ ਗਏ ਅੰਮ੍ਰਿਤ ਵੇਲੇ ਦੇ, ਉਹਦਾ ਕੌਣ ਮੁੱਲ ਚੁਕਾ ਸਕਦਾ? ਵਿਚਾਰੀ ਸਾਡਾ ਜੀਵਨ, ਸਾਰਾ ਜੀਵਨ ਸੌਂ ਕੇ ਬੀਤ ਜਾਂਦਾ, ਸਾਨੂੰ ਕੋਈ ਖਿਆਲ ਤੱਕ ਨਹੀਂ ਆਉਂਦਾ। ਪਰ ਜਿਨ੍ਹਾਂ ਨੂੰ ਸਵਾਸਾਂ ਦੀ ਕੀਮਤ ਦਾ ਪਤਾ, ਉਹ ਅੰਮ੍ਰਿਤ ਵੇਲੇ ਜਾਗ ਕੇ ਫਿਰ ਜਦੋਂ ਆਨੰਦ ਮਾਣਦੇ ਹਨ ਤਾਂ ਉਹਨਾਂ ਦੇ ਰਸਨਾਂ ਤੋਂ ਮੁੜ ਮੁੜ ਇਹ ਸ਼ਬਦ ਨਿਕਲਦੇ ਹਨ।

ਨਹੀਂ ਹੋਇਆ ਉਹ ਗੁਰੂ ਨੂੰ ਕਿਵੇਂ ਮਿਲੇਗਾ? ਜਿਹੜਾ ਗੁਰੂ ਦੀ ਬਾਣੀ ਨੂੰ ਪਿਆਰ ਨਹੀਂ ਕਰਦਾ, ਅੰਮ੍ਰਿਤ ਵੇਲੇ ਨਾਲ ਪਿਆਰ ਨਹੀਂ ਕਰਦਾ, ਉਹ ਅੰਮ੍ਰਿਤ ਨੂੰ ਕਿਵੇਂ ਪਿਆਰ ਕਰ ਸਕਦਾ? ਉਹ ਗੁਰੂ ਵਾਲਾ ਕਿਵੇਂ ਬਣ ਸਕਦਾ? ਗੁਰੂ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਅੰਮ੍ਰਿਤ ਦੇ ਨਾਲ ਸਾਡੀ ਸਾਂਝ ਪਾ ਦਿੱਤੀ। ਐ ਗੁਰੂ ਕੇ ਸਿੱਖ, ਮੈਂ ਅੰਮ੍ਰਿਤ ਪਾ ਰਿਹਾ ਤੇਰੇ ਮੁਖ ਵਿੱਚ। ਜਿਉਂ ਜਿਉਂ ਤੂੰ ਬਾਣੀ ਦੀ ਕਮਾਈ ਕਰੇਗਾ, ਸ਼ਬਦ ਦੀ ਕਮਾਈ ਕਰੇਗਾ, ਤੇਰਾ ਮਨ ਨਿਰਮਲ ਹੁੰਦਾ ਜਾਵੇਗਾ, ਤਿਉਂ ਤਿਉਂ ਤੂੰ ਮੇਰੇ ਨੇੜੇ ਹੁੰਦਾ ਜਾਵੇਗਾ। ਜਿਉਂ ਜਿਉਂ ਮਨ ਨਿਰਮਲ ਹੋਵੇਗਾ, ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ, ਉਤਨਾ ਹੀ ਤੂੰ ਨੇੜੇ ਹੁੰਦਾ ਜਾਏਗਾ। ਜਿਉਂ ਜਿਉਂ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪੇਗਾ, ਤੋ ਜਿਨ੍ਹਾਂ ਦੇ ਪਰਮਾਰਥ ਵਿੱਚ ਗੁਰੂ ਨੇ ਬਰਕਤਾਂ ਪਾਈਆਂ, ਉਹਨਾਂ ਨੇ ਆਪਣਾ ਜੀਵਨ ਸੌਂ ਕੇ ਨਹੀਂ ਜਾਗ ਕੇ ਗੁਜ਼ਾਰਿਆ, ਉਹਨਾਂ ਨੇ ਆਪਣਾ ਜੀਵਨ ਨਾਮ ਦਾਨ ਇਸ਼ਨਾਨ ਬਣਾ ਦਿੱਤਾ। ਗੁਰਮੁਖ ਦਾ ਜੀਵਨ ਹੈ ਜਾਗਣ ਪਿਛਲੇ ਪੈਰ, ਪਿਛਲੇ ਪੈਰ ਜਾਗ ਕੇ ਜੋ ਜਪਦੇ ਹਨ ਤੇ ਫਿਰ ਜੋ ਰਸ ਆਉਂਦਾ ਇਹ ਉਹਨਾਂ ਨੂੰ ਹੀ ਪਤਾ ਹੈ। ਦਿਨ ਨੂੰ ਤਾਂ ਫਿਰ ਜਿਵੇਂ ਜਿਵੇਂ ਸੂਰਜ ਦੀਆਂ ਕਿਰਨਾਂ ਫੈਲਦੀਆਂ ਹਨ, ਤਿਉਂ ਤਿਉਂ ਸਾਡਾ ਮਨ ਵੀ ਖਿੰਡ ਜਾਂਦਾ ਹੈ, ਉਹ ਕੰਮ ਕਰਨਾ ਹੈ, ਆਹ ਕਰਨਾ ਹੈ। ਅੰਮ੍ਰਿਤ ਵੇਲੇ ਇਕਾਗਰਤਾ ਹੁੰਦੀ ਹੈ, ਅੰਮ੍ਰਿਤ ਵੇਲੇ ਬਾਣੀ ਨੂੰ ਸਾਡੇ ਮਨ ਦਾ ਚੁੰਬਕ ਅਖਤਿਆਰ ਕਰਦਾ ਹੈ, ਗੁਰੂ ਦੀ ਗੱਲ ਨੂੰ ਮਨ ਜੋੜ ਕੇ ਸੁਣਦਾ ਪੜ੍ਹਦਾ। ਇਸ ਲਈ ਸਾਨੂੰ ਗੁਰੂ ਨੇ ਅੰਮ੍ਰਿਤ ਵੇਲਾ ਬਖਸ਼ਿਆ ਹਜ਼ੂਰ, ਇਸੇ ਲਈ ਅੰਮ੍ਰਿਤ ਵੇਲੇ ਨੂੰ ਵਡਿਆਈ ਦਿੰਦਿਆਂ ਕਹਿੰਦੇ ਹਨ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵਡਿਆਈਆਂ ਦੇ ਵਿਚਾਰਨ ਦਾ ਵਿਸ਼ੇਸ਼ ਸਮਾਂ ਅੰਮ੍ਰਿਤ ਵੇਲਾ ਹੈ। ਇਸ ਲਈ ਗੁਰਮੁਖਾਂ ਨੂੰ ਕਿਹੜਾ ਸਮਾਂ ਮਿੱਠਾ ਲੱਗਦਾ? ਅੰਮ੍ਰਿਤ ਵੇਲਾ। ਕਿਹੜੇ ਬੋਲ ਚੰਗੇ ਲੱਗਦੇ ਹਨ? ਗੁਰੂ ਕੀ ਬਾਣੀ ਦੇ। ਗੰਦੇ ਮੰਦੇ ਮਾਰੇ ਗਾਣੇ ਨਹੀਂ ਸੁਣਨੇ, ਮਾੜੀਆਂ ਗੱਲਾਂ ਮਨ ਨੂੰ ਮੈਲਾ ਕਰ ਦਿੰਦੀਆਂ ਹਨ, ਆਤਮਾ ਨੂੰ ਕਲੰਕਿਤ ਕਰ ਦਿੰਦੀਆਂ ਹਨ, ਤੇ ਫਿਰ ਜੀਵ ਗੁਰੂ ਨਾਲੋਂ ਵੀ ਟੁੱਟ ਜਾਂਦਾ ਤੇ ਹਰ ਦਮ ਦੁਖੀ ਹੋ ਕੇ ਫਿਰ ਨਰਕਾਂ ਦਾ ਭਾਗੀ ਬਣ ਜਾਂਦਾ। ਅਸੀਂ ਗੁਰਮੁਖ ਬਣਨਾ ਹੈ, ਗੁਰੂ ਕੇ ਲੇਖੇ ਆਪਣੇ ਆਪ ਨੂੰ ਲਾਣਾ। ਸਵਾਸਾਂ ਨੂੰ ਚੰਗੇ ਪਾਸੇ ਲਾਵਾਂਗੇ ਤਾਂ ਸਾਡਾ ਲੋਕ ਪਰਲੋਕ ਸੌਰ ਜਾਏਗਾ। ਇਸ ਲਈ ਗੁਰਮੁਖਾਂ ਨੂੰ ਕੀ ਚੰਗਾ ਲੱਗਦਾ?

ਸਾਰੇ ਦਾ ਸਾਰਾ ਸਵਾਦ ਨੂੰ ਪੂਰੇ ਕਰਨ ਦੇ ਉੱਤੇ ਹੀ ਲੱਗ ਜਾਂਦਾ। ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ। ਤੋ ਸਵਾਦ ਨੂੰ ਮਹਾਰਾਜ ਨੇ ਸਭ ਤੋਂ ਪਹਿਲਾਂ ਲਿਆਂਦਾ ਹੈ, ਟੇਸਟ ਸਵਾਦ। ਕਹਿੰਦੇ ਸਵਾਦ ਨੂੰ ਹੀ ਪੂਰਾ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਸਾਡਾ ਸਾਰਾ ਜੀਵਨ ਲੰਘਦਾ। ਸੋ ਜੋ ਇਹ ਅਸੀਂ ਟੇਸਟ ਡਿਵੈਲਪ ਕਰ ਲਏ ਹਨ ਅਤੇ ਇਹਨਾਂ ਦੇ ਇਤਨੇ ਆਦੀ ਹੋ ਗਏ ਹਾਂ ਕਿ ਇੰਦਰੀ ਸਬਲ, ਇੰਦਰੀਆਂ ਜਿਹੜੀਆਂ ਹਨ, ਇਹ ਤੇ ਸਨ ਤੁਹਾਡਾ ਵਹੀਕਲ ਤੇ ਡਰਾਈਵਰ ਨੇ ਇਹਨਾਂ ਨੂੰ ਇਸਤੇਮਾਲ ਕਰਨਾ ਸੀ, ਲੇਕਿਨ ਹੁਣ ਡਰਾਈਵਰ ਵੀਕ ਹੋ ਗਿਆ ਹੈ ਤੇ ਜਿਹੜਾ ਵਹੀਕਲ ਹੈ ਉਹ ਆਪਣੀ ਮਨਮਰਜ਼ੀ ਕਰਦਾ ਹੈ। ਵਹੀਕਲ ਇਜ਼ ਨਾਟ ਇਨ ਕੰਟਰੋਲ ਆਫ ਡਰਾਈਵਰ। ਇੰਦਰੀ ਸਬਲ, ਇੰਦਰੀਆਂ ਇਤਨੀਆਂ ਸ਼ਕਤੀਸ਼ਾਲੀ ਹਨ ਕਿ ਅੰਦਰਲਾ ਜੇ ਚਾਹੇ ਕਿ ਮੈਂ ਆ ਨਾ ਕਰਾਂ ਤਾਂ ਉਸਦੀ ਪੇਸ਼ ਨਹੀਂ ਜਾਂਦੀ। ਇੰਦਰੀ ਸਬਲ ਥੋੜਾ ਜਿਹਾ ਨਿਮਕ ਘੱਟ ਹੋ ਜਾਏ ਸਬਜ਼ੀ ਚ, ਇੰਦਰੀ ਸਬਲ, ਸਵਾਦ ਟੇਸਟ ਇਤਨਾ ਵਧਿਆ ਹੋਇਆ ਹੈ, ਇਤਨਾ ਪਾਵਰਫੁਲ ਹੈ ਕਿ ਉਹ ਯਕਲਖਤ ਆਖੇਗਾ ਕਿ ਨਹੀਂ ਇਹ ਸਵਾਦ ਨਹੀਂ ਲੱਗ ਰਹੀ, ਇਸ ਚ ਹੋਰ ਸਵਾਦ, ਹੋਰ ਸਾਲਟ ਪਾਓ। ਕਈ ਦਫਾ ਲੜਾਈ ਵੀ ਕਰ ਪਵੇਗਾ ਕਿ ਸਹੀ ਕਿਉਂ ਨਹੀਂ ਪਾਇਆ। ਇੰਦਰੀ ਸਬਲ ਇਹ ਸਾਡੀ ਹਾਲਤ ਹੈ, ਸਭਨਾਂ ਦੀ ਸਾਡੀ ਇਹ ਹਾਲਤ ਹੈ। ਅਸੀਂ ਘਰ ਜਾ ਕੇ ਇਸ ਉੱਤੇ ਰਿਫਲੈਕਟ ਕਰੀਏ ਕਿ ਕੀ ਸਾਡੇ ਜੀਵਨ ਦਾ ਇਹੀ ਤਲ ਹੈ ਜਾਂ ਨਹੀਂ ਹੈ। ਅਸੀਂ ਇਸਦਾ ਆਪਣੇ ਅੰਦਰੋਂ ਜਵਾਬ ਲੱਭਣਾ ਹੈ। ਮਹਾਰਾਜ ਜੀ ਕਹਿੰਦੇ ਹਨ ਇੰਦਰੀ ਸਬਲ, ਬਸ ਇੰਦਰੀਆਂ ਹੀ ਬਲਸ਼ਾਲੀ ਹੋਈਆਂ ਪਈਆਂ ਹਨ, ਇਹਨਾਂ ਨੇ ਆਪਣਾ ਸ਼ੋਰ ਮਚਾਇਆ ਹੋਇਆ ਹੈ, ਇਹਨਾਂ ਨੂੰ ਹੀ ਫੀਡ ਕਰਦਾ ਕਰਦਾ ਇਨਸਾਨ, ਇਹਨਾਂ ਨੂੰ ਹੀ ਫੀਡ ਕਰਦਾ ਕਰਦਾ ਇਨਸਾਨ ਜੋ ਹੈ ਉਹ ਆਪਣਾ ਸਾਰਾ ਜੀਵਨ ਇਹਨਾਂ ਦਾ ਗੁਲਾਮ ਬਣ ਜਾਂਦਾ, ਇੰਦਰੀਆਂ ਦਾ ਗੁਲਾਮ ਬਣ ਜਾਂਦਾ ਹੈ, ਸਲੇਵ ਬਣ ਜਾਂਦਾ ਹੈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਨਿਬਲ ਮੈਨੇ ਕਮਜ਼ੋਰ, ਜਿਹੜੀ ਵਿਵੇਕ ਬੁੱਧੀ ਹੈ, ਇਨਰ ਵਿਜ਼ਡਮ ਜੋ ਹੈ, ਜੋ ਗੁਰਬਾਣੀ ਦੇ ਵਿੱਚੋਂ ਆਤਮਾ ਦੇ ਨਾਲ ਜੁੜ ਕੇ ਆਤਮਾ ਦੇ ਵਿੱਚੋਂ ਰੱਬੀ ਗਿਆਨ ਪ੍ਰਗਟ ਹੋਣਾ ਹੈ, ਅੰਦਰਲਾ ਗਿਆਨ, ਕਹਿੰਦੇ ਉਹ ਬਿਲਕੁਲ ਡਿਮ ਹੈ, ਉਹ ਇਹਨਾਂ ਨੂੰ ਡਾਇਰੈਕਟ ਨਹੀਂ ਕਰਦਾ ਕਿਉਂਕਿ ਬਹੁਤ ਕਮਜ਼ੋਰ ਹੈ, ਉਹ ਹਾਲੇ ਮੈਚਿਓਰ ਨਹੀਂ ਹੋਇਆ। ਉਸਨੂੰ ਅਸੀਂ ਗਿਆਨ ਦੇ ਨਾਲ ਜੋ ਹੈ ਤਾਕਤਵਰ ਨਹੀਂ ਬਣਾਇਆ ਕਿ ਉਹ ਇਹਨਾਂ ਇੰਦਰੀਆਂ ਨੂੰ ਲਗਾਮ ਪਾ ਸਕੇ, ਇਹਨਾਂ ਨੂੰ ਕੰਟਰੋਲ ਕਰ ਸਕੇ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਐਜ਼ ਅ ਰਿਜ਼ਲਟ ਕਹਿੰਦੇ ਹਨ ਇਸ ਕਰਕੇ ਤੁਹਾਡਾ ਪਰਮਾਰਥ ਪ੍ਰਵੇਸ਼ ਨਹੀਂ, ਪਰਮਾਰਥ ਦੇ ਵਿੱਚ ਤੁਹਾਡਾ ਪ੍ਰਵੇਸ਼ ਹੀ ਨਹੀਂ ਹੁੰਦਾ। ਅਤੇ ਮੈਂ ਦੇਖਦਾ ਹਾਂ ਮੇਰੇ ਸਾਹਮਣੇ ਸਨਮਾਨਯੋਗ ਜੋ ਬਜ਼ੁਰਗ ਕੀਰਤਨ ਦੇ ਨੋਟਸ ਇਹਨਾਂ ਪੰਕਤੀਆਂ ਦੇ ਬਣਾਉਂਦੇ ਹਨ, ਮੈਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਬਹੁਤ ਮੋਤੀਆਂ ਵਰਗੇ ਇਹ ਗੁਰਬਾਣੀ ਦੇ ਹੀਰੇ ਰਤਨ ਲਾਲ ਹਨ ਜੋ ਸਾਡੇ ਜੀਵਨ ਨੂੰ ਅਤਿਅੰਤ ਲੋੜੀਂਦੇ ਹਨ। ਇਹਨਾਂ ਤੋਂ ਹੀ ਸਾਨੂੰ ਪਤਾ ਲੱਗਣਾ ਹੈ ਕਿ ਅਸੀਂ ਆਪਣੇ ਜੀਵਨ ਦੀ ਯਾਤਰਾ ਜੋ ਹੈ ਉਹ ਕਿੱਥੋਂ ਕੁ ਤੱਕ ਕੀਤੀ ਹੈ, ਸਾਡੀ ਹਾਲਤ ਕੀ ਹੈ। ਇਹਨਾਂ ਦੀ ਵਿਚਾਰ ਕੀਤੇ ਤੋਂ ਬਿਨਾਂ ਸਾਨੂੰ ਅਗਾਂਹ ਚੱਲਣ ਦਾ ਮੌਕਾ ਨਹੀਂ ਮਿਲ ਸਕਦਾ। ਸਾਡੀ ਸਿਚੁਏਸ਼ਨ ਦੱਸਦੇ ਹਨ ਕਿ ਸਾਡੀ ਹਾਲਤ ਇਹ ਹੈ ਕਿ ਅਸੀਂ ਆਪਣੀਆਂ ਇੰਦਰੀਆਂ ਦੇ ਗੁਲਾਮ ਹੋ ਚੁੱਕੇ ਹਾਂ। ਇਹਨਾਂ ਨੂੰ ਅਸੀਂ ਜਿਸ ਪਰਪਸ ਲਈ ਵਰਤਣਾ ਹੈ ਉਸ ਲਈ ਅਸੀਂ ਇਹਨਾਂ ਨੂੰ ਨਹੀਂ ਵਰਤਦੇ, ਨਹੀਂ ਵਰਤ ਸਕਦੇ, ਸਾਤੋਂ ਨਹੀਂ ਵਰਤ ਹੁੰਦਾ। ਅਸੀਂ ਸਿਰਫ ਇਹਨਾਂ ਦੇ ਗੁਲਾਮ ਹੋ ਕੇ ਇਹਨਾਂ ਦੀ ਹੀ ਸੇਵਾ ਕਰਦੇ ਹਾਂ। ਇੰਦਰੀ ਸਬਲ ਬਲਸ਼ਾਲੀ ਨਿਬਲ ਵਿਵੇਕ ਬੁੱਧ, ਅਤੇ ਜਿਹੜੀ ਵਿਵੇਕ ਬੁੱਧੀ ਹੈ, ਅੰਦਰਲੀ ਗਿਆਨ ਵਿਚਾਰ ਜੋ ਹੈ, ਜੋ ਕਿ ਇਹਨਾਂ ਨੂੰ ਸਮਝਾ ਸਕੇ, ਡਾਇਰੈਕਟ ਕਰ ਸਕੇ ਕਿ ਨਹੀਂ ਇਹ ਨਹੀਂ ਕਰਨਾ ਹੈ, ਇਸ ਤੋਂ ਰੋਕਣਾ ਹੈ, ਕਹਿੰਦੇ ਉਹ ਬੜੀ ਕਮਜ਼ੋਰ ਹੈ। ਜਿਸ ਕਰਕੇ ਕਹਿੰਦੇ ਪਰਮਾਰਥ ਵਿੱਚ ਐਂਟਰ ਹੀ ਨਹੀਂ ਅਸੀਂ ਹੁੰਦੇ, ਸਪਿਰਚੁਅਲ ਲਾਈਫ ਚ ਐਂਟਰ ਹੀ ਨਹੀਂ ਹੁੰਦੇ, ਧਰਮ ਦੇ ਵਿੱਚ ਅਸੀਂ ਐਂਟਰ ਹੀ ਨਹੀਂ ਹੁੰਦੇ। ਅਤਿਅੰਤ ਗੁਰਦੁਆਰੇ ਬਣ ਜਾਣ ਦੇ ਬਾਵਜੂਦ ਵੀ ਅਸੀਂ ਪਰਮਾਰਥ ਦੇ ਵਿੱਚ ਐਂਟਰ ਨਹੀਂ ਹੁੰਦੇ, ਬਿਲਡਿੰਗ ਚ ਐਂਟਰ ਹੋ ਜਾਂਦੇ। ਪਰਮਾਰਥ ਚ ਐਂਟਰ ਹੋਣਾ ਹੋਰ ਗੱਲ, ਪਰਮਾਰਥ ਵਿੱਚ ਅਸੀਂ ਜੋ ਹੈ ਉਹ ਐਂਟਰ ਨਹੀਂ ਹੁੰਦੇ, ਪਰਮਾਰਥ ਪ੍ਰਵੇਸ਼ ਨਹੀਂ, ਉਸ ਪਰਮਾਰਥਕ ਰਸਤੇ ਉੱਤੇ ਅਸੀਂ ਪ੍ਰਵੇਸ਼ ਹੀ ਨਹੀਂ ਕਰਦੇ, ਕਿਉਂਕਿ

0: ਅਸੀਂ ਇੰਦਰੀਆਂ ਦੇ ਗੁਲਾਮ ਹੋ ਚੁੱਕੇ ਹਾਂ, ਇੰਦਰੀਆਂ ਦੇ ਗੁਲਾਮ ਹੋ ਚੁੱਕੇ ਹਾਂ। ਸਭ ਤੋਂ ਪਹਿਲਾ ਪੁਆਇੰਟ, ਜੀਵਨ ਦੀ ਯਾਤਰਾ ਨੂੰ ਸਫਲ ਕਰਨ ਦੇ ਵਾਸਤੇ ਇਹ ਵਹੀਕਲ ਮਿਲਿਆ ਸੀ, ਅਸੀਂ ਵਹੀਕਲ ਦੇ ਸਲੇਵ ਬਣ ਗਏ, ਅਤੇ ਵਹੀਕਲ ਦੇ ਨੇੜੇ ਸਲੇਵ ਹੀ ਨਹੀਂ ਬਣੇ, ਵਹੀਕਲ ਨੂੰ ਬਿਲਕੁਲ ਖਰਾਬ ਕਰ ਦਿੱਤਾ ਹੈ, ਆਊਟ ਆਫ ਸ਼ੇਪ ਕਰ ਦਿੱਤਾ ਹੈ, ਆਊਟ ਆਫ ਸ਼ੇਪ ਕਰ ਦਿੱਤਾ ਹੈ। ਬਾਣੀ ਦੀ ਪੰਕਤੀ ਸੁਣੋ, ਕਹਿੰਦੇ ਹਨ
1: ਐਬ ਤਨ ਚਿਕੜੋ,
0: ਇਸ ਤਨ ਦੇ ਵਿੱਚ ਕਹਿੰਦੇ ਚਿੱਕੜ ਮੱਡ, ਕਿਸ ਚੀਜ਼ ਦਾ? ਐਡਿਕਸ਼ਨਸ ਦਾ, ਐਡਿਕਸ਼ਨਸ। ਅਤੇ ਉਹ ਚੀਜ਼ਾਂ ਦੇ ਅਸੀਂ ਐਡਿਕਟਡ ਹੋ ਜਾਂਦੇ ਹਾਂ ਜਿਹੜੀਆਂ ਕਿ ਇਸ ਤਨ ਦੇ ਵਾਸਤੇ ਡੈਮੇਜਿੰਗ ਹਨ। ਇਸ ਕਰਕੇ ਮਹਾਰਾਜ ਜੀ ਨੇ ਆਪਣੀ ਬਾਣੀ ਚ ਆਖਿਆ ਕਿ ਇਹ ਜਿਹੜਾ ਤਨ ਹੈ ਨਾ, ਇਸ ਦੀ ਆਪਣੀ ਕੋਈ ਅਕਲ ਨਹੀਂ, ਤਨ ਨੂੰ ਮੂਰਖ ਆਖਿਆ ਹੈ। ਇਸ ਦੇ ਅੰਦਰ ਜੋ ਜੀਵ ਆਤਮਾ ਹੈ, ਇਸ ਦੇ ਅੰਦਰ ਜੋ ਗਿਆਨਵਾਨ ਹੈ, ਜੋ ਰੋਸ਼ਨੀ ਹੈ, ਜੇ ਉਹ ਇਸ ਨੂੰ ਡਾਇਰੈਕਟ ਨਾ ਕਰੇ ਤੇ ਇਸ ਤਨ ਨੂੰ ਤੁਸੀਂ ਜਿੱਦਾਂ ਮਰਜ਼ੀ ਗਜਾ ਲਓ, ਇਹ ਰਿਫਿਊਜ਼ ਨਹੀਂ ਕਰੇਗਾ। ਇਸ ਕਰਕੇ ਮਹਾਰਾਜ ਜੀ ਦੀ ਬਾਣੀ ਚ ਦੋ ਪੰਕਤੀਆਂ ਤੁਹਾਨੂੰ ਸੁਣਾਉਣ ਲੱਗਾ, ਬਹੁਤ ਇੰਟਰਸਟਿੰਗ ਹਨ, ਬਹੁਤ ਕਮਾਲ ਦੀਆਂ ਹਨ। ਬਾਬਾ ਜੀ ਕਹਿੰਦੇ ਨੇ ਇਹ ਦੇਹੀ ਕਮਲੀ ਹੈ, ਇਹ ਦੇਹੀ ਮੂਰਖ ਹੈ। ਪੰਕਤੀਆਂ ਸੁਣੋ,

ਟ੍ਰੀਟ ਕਰਨਾ ਸ਼ੁਰੂ ਕਰੋ। ਕਿਵੇਂ ਕਰੋਗੇ? ਕਿਸੇ ਅਜਿਹੀ ਥਾਂ ਤੇ ਨਾ ਬੈਠੋ ਜਿੱਥੇ ਤੁਸੀਂ ਸਮਝੋ ਕਿ ਇੱਥੇ ਬੈਠਣ ਨਾਲ ਮੰਦਰ ਦੀ ਬੇਅਦਬੀ ਹੋ ਜਾਏਗੀ। ਕਿਸੇ ਐਸੇ ਮਾਹੌਲ ਚ ਨਾ ਬੈਠੋ ਜਿੱਥੇ ਕਿ ਮੰਦਰ ਨੂੰ ਨਹੀਂ ਲਜਾਇਆ ਜਾ ਸਕਦਾ, ਜੋ ਮਾਹੌਲ ਐਸ ਮੰਦਰ ਚ ਨਹੀਂ ਕ੍ਰੀਏਟ ਕੀਤਾ ਜਾ ਸਕਦਾ, ਤੇ ਜਿੱਥੇ ਉਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਇਸ ਮੰਦਰ ਨੂੰ ਵੀ ਨਹੀਂ ਲਿਜਾਇਆ ਜਾ ਸਕਦਾ। ਸੋ ਇਸ ਮੰਦਰ ਦੀ, ਐਸ ਮੰਦਰ ਚ ਗਾਲੀ ਨਹੀਂ ਦਿੱਤੀ ਜਾ ਸਕਦੀ, ਫਿਰ ਇਸ ਮੰਦਰ ਦੇ ਨਾਲ ਵੀ ਗਾਲੀ ਨਹੀਂ ਦਿੱਤੀ ਜਾ ਸਕਦੀ। ਐਸ ਮੰਦਰ ਚ ਕੌੜਾ ਨਹੀਂ ਬੋਲਿਆ ਜਾਂਦਾ, ਇਸ ਮੰਦਰ ਦੇ ਨਾਲ ਵੀ ਕੌੜਾ ਨਹੀਂ ਬੋਲਿਆ ਜਾ ਸਕਦਾ। ਐਸ ਮੰਦਰ ਚ ਲੜਾਈ ਝਗੜਾ ਨਹੀਂ ਹੋ ਸਕਦਾ, ਫਿਰ ਇਸ ਮੰਦਰ ਦੇ ਵਿੱਚ ਵੀ ਲੜਾਈ ਝਗੜਾ ਨਹੀਂ ਹੋ ਸਕਦਾ। ਇਸ ਮੰਦਰ ਨੂੰ ਲੜਾਈ ਝਗੜਾ ਕਰਨ ਲਈ ਵਰਤਿਆ ਨਹੀਂ ਜਾ ਸਕਦਾ। ਐਸ ਮੰਦਰ ਦੇ ਵਿੱਚ ਆ ਕੇ ਕੋਈ ਇਨਸਾਨ ਆਪਣੀ ਭੁੱਲ ਦੀ ਮਾਫੀ ਮੰਗ ਲੈ, ਉਸ ਨੂੰ ਮਾਫ ਕਰ ਦਿੱਤਾ ਜਾਂਦਾ ਹੈ। ਸੇਮ ਪ੍ਰਿੰਸੀਪਲ ਗੋਜ਼ ਵਿਦ ਦਿਸ ਮੰਦਰ, ਦਿਸ ਟੈਂਪਲ। ਇਸ ਮੰਦਰ ਦੇ ਵਿੱਚ ਵੀ ਹਮੇਸ਼ਾ ਹੀ ਮਾਫ ਕਰ ਦੇਣ ਦਾ ਪ੍ਰਿੰਸੀਪਲ ਕੰਮ ਕਰਨਾ ਚਾਹੀਦਾ, ਕਿਉਂਕਿ ਇਹ ਮੰਦਰ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ। ਅੱਜ ਤੋਂ ਬਾਅਦ ਆਪਣੇ ਸਰੀਰ ਨੂੰ ਮੰਦਰ ਸਮਝੋ। ਜਿਉਂ ਜਿਉਂ ਇਹ ਆਈਡੀਆ, ਇਹ ਥਾਟ ਡਿਵੈਲਪ ਹੁੰਦਾ ਜਾਏਗਾ, ਵੱਧਦਾ ਜਾਏਗਾ, ਤੁਸੀਂ ਦੇਖੋਗੇ ਦੇਰ ਵਿਲ ਬੀ ਸਰਟਨ ਚੇਂਜਿਸ ਇਨ ਯੂਅਰ ਬਾਡੀ। ਬਾਡੀ ਲਾਈਟ ਹੁੰਦੀ ਜਾਏਗੀ, ਰੈਡੀਐਂਟ ਹੁੰਦੀ ਜਾਏਗੀ, ਅਤੇ ਇਸ ਦੇ ਵਿੱਚ ਇੱਕ ਪਵਿੱਤਰਤਾ ਜਨਮ ਲੈ ਲੈਗੀ, ਅਤੇ ਆਹਿਸਤਾ ਆਹਿਸਤਾ ਇਹ ਮੰਦਰ ਦੀ ਤਰ੍ਹਾਂ ਹੀ ਬਣਦਾ ਜਾਏਗਾ। ਇਹ ਹੈ ਹੀ ਮੰਦਰ, ਅਸਾਂ ਇਸ ਨੂੰ ਵਿਗਾੜਿਆ ਹੈ, ਪਰ ਜਦੋਂ ਅਸੀਂ ਇਸ ਨੂੰ ਹੁਣ ਮੰਦਰ ਦੀ ਤਰ੍ਹਾਂ ਟ੍ਰੀਟ ਕਰਨਾ ਸ਼ੁਰੂ ਕਰ ਦਿਆਂਗੇ, ਆਹਿਸਤਾ ਆਹਿਸਤਾ ਇੱਕ ਦਿਨ ਉਹ ਆ ਜਾਏਗਾ ਕਿ ਅਸੀਂ ਹਰ ਵਕਤ ਮੰਦਰ ਦੇ ਵਿੱਚ ਰਹਾਂਗੇ, ਮੰਦਰ ਚੱਲਦਾ ਫਿਰਦਾ ਇੱਕ ਮੰਦਰ ਹੋਏਗਾ। ਅਤੇ ਉਸ ਤੋਂ ਅਗਲੀ ਸਟੇਜ ਜੋ ਹੈ ਕਿ ਸਾਨੂੰ ਸਾਰੇ ਹੀ ਸਰੀਰ ਮੰਦਰ ਨਜ਼ਰ ਆਉਣਗੇ, ਕਿਉਂਕਿ ਵਾਹਿਗੁਰੂ ਜੀ ਨੇ ਜਿਤਨੇ ਵੀ ਸਰੀਰ ਸਾਜੇ ਹਨ, ਮਹਾਰਾਜ ਜੀ ਨੇ ਆਖਿਆ ਹੈ ਇਹ ਮੰਦਰ ਹਨ। ਸਾਨੂੰ ਦੂਸਰਿਆਂ ਦੇ ਪ੍ਰਤੀ ਇਤਨੀ ਰੈਵਰੈਂਸ ਹੋਏਗੀ, ਇਤਨਾ ਸਤਿਕਾਰ ਹੋਏਗਾ ਕਿ ਅਸੀਂ ਹਰੇਕ ਦੇ ਸਰੀਰ ਨੂੰ ਦੇਖ ਕੇ ਇਹ ਜ਼ਰੂਰ ਯਾਦ ਰੱਖਾਂਗੇ ਕਿ ਕਾਇਆ ਮਹਿਲ ਮੰਦਰ ਘਰ ਹਲਕਾ। ਇਹ ਜਿਹੜੀ ਕਾਇਆ ਹੈ ਇਹ ਅਕਾਲ ਪੁਰਖ ਵਾਹਿਗੁਰੂ ਦਾ ਮਹਿਲ ਹੈ, ਅਕਾਲ ਪੁਰਖ ਵਾਹਿਗੁਰੂ ਦਾ ਸਾਜਿਆ ਹੋਇਆ ਮੰਦਰ ਹੈ। ਬਸ ਸਮਾਂ ਸਮਾਪਤ ਹੈ, ਕੱਲ ਅਸੀਂ ਇੱਥੋਂ ਅਗਾਂਹ ਚੱਲਾਂਗੇ। ਦੋ ਨੁਕਤੇ ਅੱਜ ਆਪ ਨੇ ਯਾਦ ਰੱਖ ਕੇ ਨਾਲ ਲੈ ਕੇ ਜਾਣੇ ਹਨ। ਨੰਬਰ ਇੱਕ, ਇਹ ਕਾਇਆ ਦੁਰਲੱਭ ਹੈ। ਨੰਬਰ ਦੋ, ਇਹ ਕਾਇਆ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਾਜਿਆ ਹੋਇਆ ਮੰਦਰ ਹੈ। ਅਤੇ ਤੀਸਰੀ ਚੀਜ਼ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਜਿਸ ਨੂੰ ਨੋਟ ਕਰ ਲੈਣਾ ਹੈ, ਜਿਸ ਨੂੰ ਯਾਦ ਰੱਖਣਾ ਹੈ, ਉਹ ਇਹ ਹੈ ਕਿ ਇਹ ਇੰਦਰੀਆਂ ਦੇ ਅਸੀਂ ਗੁਲਾਮ ਹੋ ਚੁੱਕੇ ਹਾਂ, ਸੈਂਸਸ ਦੇ ਅਸੀਂ ਗੁਲਾਮ ਹੋ ਚੁੱਕੇ ਹਾਂ। ਇਹਨਾਂ ਨੂੰ ਅਸੀਂ ਕਿਸੇ ਪਰਪਸ ਲਈ ਵਰਤਣਾ ਸੀ, ਪਰ ਅਸੀਂ ਇਹਨਾਂ ਦੇ ਗੁਲਾਮ ਹੋ ਚੁੱਕੇ ਹਾਂ, ਔਰ ਉਸ ਨੂੰ ਹੁਣ ਅਸਾਂ ਤਬਦੀਲ ਕਰਨਾ ਹੈ। ਭੁੱਲ ਚੁੱਕ ਦੀ ਖਿਮਾ, ਪ੍ਰੇਮ ਨਾਲ ਇਸ ਪੰਕਤੀ ਨੂੰ ਗਾਓ ਔਰ ਕੀਰਤਨ ਦੀ ਸਮਾਪਤੀ ਕਰੋ।

ਬੜਾ ਪ੍ਰਸੰਨ ਹੋਇਆ ਗੁਲਾਬ ਦੇ ਫੁੱਲ ਨੂੰ ਵੇਖ ਕੇ। ਪਰ ਸਮਾਂ ਬੀਤ ਗਿਆ, ਕਾਫੀ ਸਮਾਂ ਲੰਘ ਗਿਆ, ਫਿਰ ਉਸਦੇ ਕੋਲੋਂ ਸੁਗੰਧੀ ਆ ਰਹੀ ਸੀ। ਫਿਰ ਉਸਨੇ ਪੁੱਛਿਆ, ਅੱਗੇ ਤੂੰ ਮੈਨੂੰ ਗੁਲਾਬ ਦਾ ਫੁੱਲ ਦਿਖਾਇਆ ਸੀ, ਮੈਂ ਵੇਖਿਆ ਸੀ, ਮੈਂ ਉਸਦਾ ਰੰਗ ਵੇਖਿਆ ਸੀ, ਮੈਂ ਉਸਦੀ ਸੁਗੰਧੀ ਸੁੰਘਦਾ ਸੀ। ਅੱਜ ਤੇਰੇ ਪਾਸ ਗੁਲਾਬ ਦਾ ਫੁੱਲ ਨਜ਼ਰ ਨਹੀਂ ਆਉਂਦਾ, ਤੂੰ ਮੈਨੂੰ ਦਿਖਾ ਨਹੀਂ ਸਕਦਾ, ਪਰ ਤੇਰੇ ਪਾਸੋਂ ਅੱਜ ਵੀ ਸੁਗੰਧੀ ਆ ਰਹੀ ਹੈ। ਇਹ ਸੁਗੰਧੀ ਕਿੱਥੋਂ ਆ ਰਹੀ? ਸੁਗੰਧੀ ਜਿਸ ਪਾਸੋਂ ਆ ਰਹੀ ਸੀ, ਉਸਨੇ ਕਿਹਾ, ਪਹਿਲਾਂ ਠੀਕ ਹੈ, ਮੇਰੇ ਪਾਸ ਗੁਲਾਬ ਦਾ ਫੁੱਲ ਸੀ, ਮੈਂ ਤੈਨੂੰ ਦਿਖਾਇਆ ਸੀ, ਤੂੰ ਵੇਖਿਆ ਸੀ, ਹੁਣ ਉਹ ਮੈਂ ਗੁਲਾਬ ਦਾ ਫੁੱਲ ਨਹੀਂ ਵਿਖਾ ਸਕਦਾ, ਮੇਰੇ

ਜੋ ਉਹਨਾਂ ਨੇ ਜੀਵਨ ਵਿੱਚ ਸੁਗੰਧੀ ਵੰਡੀ ਸੀ। ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਵੀ, ਕਾਫੀ ਸਮੇਂ ਤੋਂ ਬਾਅਦ, ਕਿਤਨੇ ਸਾਲ ਬੀਤਣ ਤੋਂ ਬਾਅਦ ਵੀ, ਸੈਂਕੜਿਆਂ ਸਾਲ ਬੀਤਣ ਤੋਂ ਬਾਅਦ ਵੀ ਸੁਗੰਧੀ ਆਉਂਦੀ ਰਹਿੰਦੀ ਹੈ। ਪ੍ਰਭੂ ਸਤਨਾਮ ਸ੍ਰੀ, ਉਹ ਜੀਵਨ ਵਿੱਚ ਵੀ ਪ੍ਰਵਾਨ ਸਨ, ਸੁਗੰਧੀਆਂ ਵੰਡਦੇ ਰਹੇ, ਸਰੀਰ ਛੱਡਣ ਤੋਂ ਬਾਅਦ ਵੀ ਪ੍ਰਵਾਨ ਸੁਗੰਧੀ ਵੰਡ ਰਹੇ। ਇਹ ਸੁਗੰਧੀ ਕਿਹੜੀ ਸੀ? ਉਹਨਾਂ ਦੇ ਜੀਵਨ ਵਿੱਚ ਵੀ ਸੁਗੰਧੀ ਸੀ ਗੁਰਪ੍ਰਸਾਦ ਦੀ, ਜਿਸ ਗੁਰਪ੍ਰਸਾਦ ਰਾਹੀਂ ਉਹ ਪਰਮੇਸ਼ਰ ਦੇ ਗੁਣਾਂ ਦੀ ਸੁਗੰਧੀ ਵੰਡਦੇ ਸਨ। ਸਰੀਰ ਛੱਡਣ ਤੋਂ ਬਾਅਦ ਵੀ ਉਹਨਾਂ ਦੀਆਂ ਸੁਗੰਧੀਆਂ ਸਤਸੰਗਤ ਵਿੱਚ ਗੁਰਪ੍ਰਸਾਦ ਕਰਕੇ ਹਨ। ਜਪੋ ਸਤਨਾਮ ਸ੍ਰੀ, ਅੱਜ ਵੀ ਗੁਰਪ੍ਰਸਾਦ ਕਰਕੇ। ਇਹ ਗੁਰਪ੍ਰਸਾਦ ਸੀ ਜੋ ਉਹਨਾਂ ਦੀ ਸ਼ਬਦ ਦੀ ਕਮਾਈ, ਉਹ ਸ਼ਬਦ ਦੀਆਂ ਕਮਾਈ ਦੀਆਂ ਸੁਗੰਧੀਆਂ ਉਹ ਜੀਵਨ ਯਾਤਰਾ ਚ ਵੰਡਦੇ ਰਹੇ। ਸਰੀਰ ਛੱਡਣ ਤੋਂ ਬਾਅਦ ਵੀ ਉਹਨਾਂ ਨੂੰ ਯਾਦ ਕਰਨ ਵਾਲੇ ਅੱਜ ਵੀ ਸੁਗੰਧੀਆਂ ਲੈ ਰਹੇ ਨੇ। ਤੇ ਸਤਨਾਮ ਸ੍ਰੀ, ਤਾਂ ਹੀ ਉਹ ਕਹਿ ਰਹੇ

ਟਾਣੀਆਂ ਨੂੰ ਪੱਤੇ ਲੱਗਦੇ ਨੇ, ਪੱਤਿਆਂ ਵਿੱਚ ਫੁੱਲ ਸੋਹਣੇ, ਇਹਨਾਂ ਫੁੱਲਾਂ ਨੇ ਫਲ ਬਣਨਾ ਹੁੰਦਾ। ਟਾਣੀਆਂ ਵਿੱਚ ਰਸ ਹੈ, ਟਾਣੀਆਂ ਵਿੱਚ ਜੀਵਨ, ਪਰ ਉਹ ਟਾਣੀਆਂ ਜਿਹੜੀਆਂ ਬ੍ਰਿਕਸ਼ ਨਾਲ ਜੁੜੀਆਂ ਰਹਿੰਦੀਆਂ, ਬ੍ਰਿਕਸ਼ ਨਾਲੋਂ ਨਹੀਂ ਟੁੱਟਦੀਆਂ, ਉਹ ਕਦੇ ਮੁਰਦਾ ਨਹੀਂ ਹੋਈਆਂ, ਉਹਨਾਂ ਵਿੱਚ ਰਸ ਰਹਿੰਦਾ। ਪਰ ਉਸੇ ਬ੍ਰਿਕਸ਼ ਦੀ ਟਾਹਣੀ ਟਾਹਣੀਆਂ ਨਾਲੋਂ ਕੋਈ ਤੋੜ ਲਵੇ, ਬੇਸ਼ੱਕ ਚੰਗੇ ਤੇਸੇ ਨਾਲ ਤਰਾਸ ਵੀ ਲਵੇ, ਉਸ ਦੀਆਂ ਗੰਢਾਂ ਵੀ ਭੰਨ ਲਵੇ, ਕੂਲੀ ਤਾਂ ਹੋ ਜਾਏਗੀ, ਲੇਕਿਨ ਉਸਨੂੰ ਕੋਈ ਫਿਰ ਟਾਹਣੀ ਨਹੀਂ ਕਹਿੰਦਾ। ਉਸ ਨੂੰ ਸਾਰੇ ਕਹਿੰਦੇ ਨੇ ਸੋਟੀ। ਜਿਹੜੀ ਬ੍ਰਿਕਸ਼ ਨਾਲ ਜੁੜੀ ਹੋਈ ਹੈ ਉਹ ਅਜੇ ਵੀ ਟਾਣੀ, ਜਿਹੜੀ ਬ੍ਰਿਕਸ਼ ਨਾਲ ਟੁੱਟ ਗਈ ਉਹ ਬਣ ਗਈ ਸੋਟੀ। ਹੁਣ ਸੋਟੀ ਵਿੱਚ ਜੀਵਨ ਨਹੀਂ, ਹੁਣ ਸੋਟੀ ਮੁਰਦਾ, ਹੁਣ ਸੋਟੀ ਨੂੰ ਪੱਤੇ ਨਹੀਂ ਲੱਗ ਸਕਦੇ, ਹੁਣ ਸੋਟੀ ਨੂੰ ਫੁੱਲ ਨਹੀਂ ਲੱਗ ਸਕਦੇ, ਹੁਣ ਸੋਟੀ ਨੂੰ ਫਲ ਨਹੀਂ ਲੱਗ ਸਕਦਾ। ਪਰ ਜਿਹੜੀ ਟਾਹਣੀ ਅਜੇ ਵੀ ਬ੍ਰਿਕਸ਼ ਨਾਲ ਜੁੜੀ ਹੋਈ ਹੈ, ਪੱਤਝੜ ਆ ਸਕਦੀ ਹੈ, ਪੱਤੇ ਝੜ ਸਕਦੇ ਨੇ, ਲੇਕਿਨ ਅੰਦਰੋਂ ਅੰਦਰੋਂ ਰਸ ਲਹਿ ਲੈ ਕੇ ਬਸੰਤ ਰੁੱਤੇ ਫੇਰ ਹਰੀ ਹੋ ਸਕਦੀ ਹੈ, ਜਦੋਂ ਸਤਨਾਮ ਸ਼੍ਰੀ, ਕਿਉਂਕਿ ਉਹ ਬ੍ਰਿਕਸ਼ ਨਾਲ ਜੁੜੀ ਹੋਈ। ਜਨਮ ਤਾਂ ਉਸ ਟਾਹਣੀ ਦਾ ਵੀ ਬ੍ਰਿਕਸ਼ ਤੋਂ ਹੋਇਆ, ਜਨਮ ਉਸ ਸੋਟੀ ਦਾ ਵੀ ਬ੍ਰਿਕਸ਼ ਤੋਂ ਹੋਇਆ। ਸੋਟੀ ਨੇ ਆਪਣਾ ਜਨਮ ਵਿਗਾੜ ਲਿਆ ਬ੍ਰਿਕਸ਼ ਨਾਲੋਂ ਟੁੱਟ ਕੇ, ਇੱਕ ਟਾਹਣੀ ਸੋਟੀ ਬਣ ਗਈ, ਜਨਮ ਤਾਂ ਉਸਦਾ ਵੀ ਹੋਇਆ ਸੀ ਉਸੇ ਟਾਹਣੀ ਵਾਂਗ, ਪਰ ਉਹ ਆਪਣਾ ਜਨਮ ਬਰਬਾਦ ਕਰ ਗਈ, ਉਸਦਾ ਆਉਣਾ ਨਿਸ਼ਫਲ ਚਲਾ ਗਿਆ। ਪਰ ਜਿਹੜੀ ਟਾਹਣੀ ਜੁੜੀ ਰਹੀ ਉਸਨੇ ਆਪਣਾ ਜਨਮ ਸਵਾਰ ਲਿਆ। ਜਪੋ ਸਤਨਾਮ ਸ਼੍ਰੀ। ਜਿਹੜੇ ਪਰਮੇਸ਼ਰ ਨਾਲੋਂ ਟੁੱਟ ਜਾਂਦੇ ਨੇ ਉਹਨਾਂ ਨੂੰ ਮਨੁੱਖ ਨਹੀਂ ਕਹਿੰਦੇ, ਉਹਨਾਂ ਨੂੰ ਮਨਮੁੱਖ ਕਹਿੰਦੇ ਨੇ। ਜਿਹੜੇ ਪਰਮੇਸ਼ਰ ਨਾਲੋਂ ਟੁੱਟ ਜਾਂਦੇ ਨੇ ਉਹਨਾਂ ਨੂੰ ਸਾਕਤ ਕਹਿੰਦੇ ਨੇ, ਤੇ ਜਿਹੜੇ ਪਰਮੇਸ਼ਰ ਨਾਲ ਜੁੜੇ ਰਹਿੰਦੇ ਨੇ ਉਹਨਾਂ ਨੂੰ ਗੁਰਮੁਖ ਕਹਿੰਦੇ ਨੇ। ਗੁਰਮੁਖ ਵਿੱਚ ਜੀਵਨ ਹੈ ਕਿਉਂਕਿ ਪਰਮੇਸ਼ਰ ਨਾਲ ਜੁੜਿਆ ਹੋਇਆ। ਗੁਰਮੁਖ ਨੂੰ ਸ਼ੁਭ ਗੁਣ ਲੱਗਣਗੇ ਕਿਉਂਕਿ ਉਹ ਪਰਮੇਸ਼ਰ ਨਾਲ ਜੁੜਿਆ ਹੋਇਆ। ਤੇ ਜਿਹੜਾ ਸਾਕਤ ਹੈ, ਸਾਕਤ ਹੈ ਮੁਰਦਾ, ਮਨਮੁਖ ਮੁਰਦਾ, ਮਨਮੁਖ ਜੀਵਨ ਨਹੀਂ, ਮਨਮੁਖ ਵਿੱਚ ਰਸ ਨਹੀਂ, ਮਨਮੁਖ ਕਿਸੇ ਨੂੰ ਗੁਣਾਂ ਦੀ ਠੰਡੀ ਛਾਂ ਨਹੀਂ ਦੇ ਸਕਦਾ, ਤੇ ਉਹ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਉਹ ਟੁੱਟ ਚੁੱਕਿਆ। ਅੱਜ ਸਤਿਗੁਰੂ ਕਹਿ ਰਹੇ ਨੇ ਮਨਮੁਖ ਜਨਮ ਮਰਾ, ਜਨਮ ਤਾਂ ਉਸਦਾ ਵੀ ਜਿਵੇਂ ਮਨੁੱਖਾਂ ਵਾਂਗੂ ਹੁੰਦਾ ਹੋਇਆ ਸੀ, ਪਰ ਇੱਕ ਮਨੁੱਖ ਨੇ ਗੁਰਮੁਖ ਬਣ ਕੇ ਆਪਣਾ ਜਨਮ ਸਵਾਰ ਲਿਆ, ਇੱਕ ਮਨੁੱਖ ਨੇ ਪਰਮੇਸ਼ਰ ਨਾਲੋਂ ਟੁੱਟ ਕੇ ਮਨਮੁਖ ਬਣ ਕੇ ਆਪਣਾ ਜਨਮ ਹੀ ਵਿਗਾੜ ਲਿਆ।

ਵਜਾਉਣ ਵਾਲਾ ਵਜਾਈ ਜਾ ਰਿਹਾ, ਵਜਾਉਣ ਵਾਲੇ ਨੂੰ ਵਜਾਉਂਦਿਆਂ ਵਜਾਉਂਦਿਆਂ ਨਾ ਤਾਂ ਖਾਣ ਦੀ ਭੁੱਖ ਨਾ ਕੋਈ ਪਿਆਸ ਦਿਖਾਈ ਦਿੰਦੀ, ਨਾ ਪਤਾ ਚੱਲਦਾ ਇਸਨੇ ਆਰਾਮ ਵੀ ਕਰਨਾ। ਬੰਸਰੀ ਵੱਜਦੀ ਜਾ ਰਹੀ, ਵਜਾਉਣ ਵਾਲਾ ਵਜਾਈ ਜਾ ਰਿਹਾ, ਪਰ ਇਉਂ ਲੱਗਦਾ ਹੁਣ ਤਾਂ ਬੰਸਰੀ ਵਜਾਉਣ ਵਾਲੇ ਨੂੰ ਵਜਾਉਣ ਲੱਗ ਪਈ। ਸਤਨਾਮ ਸ਼੍ਰੀ, ਵਜਾਉਣ ਵਾਲਾ ਬੰਸਰੀ ਵਿੱਚ ਹੀ ਗੁਆਚ ਗਿਆ। ਵਾਜਾ ਵਜਾਉਣ ਵਾਲਾ ਵਾਜਾ ਵਜਾਉਂਦਾ ਸੀ, ਵਜਾਉਂਦਿਆਂ ਵਜਾਉਂਦਿਆਂ ਉਹ ਲੱਗਿਆ ਹੁਣ ਤਾਂ ਵਾਜਾ ਵਜਾਉਣ ਵਾਲੇ ਨੂੰ ਵਜਾਉਣ ਲੱਗ ਗਿਆ। ਵਜਾਉਣ ਵਾਲਾ ਗੁਆਚ ਗਿਆ। ਕੋਈ ਸ਼ਬਦ ਦਾ ਅਭਿਆਸ ਕਰਦਾ ਸੀ, ਗੁਰੂ ਦੇ ਦਿੱਤੇ ਗੁਰਮੰਤਰ ਦਾ ਅਭਿਆਸ ਕਰਦਾ ਸੀ, ਕੋਈ ਗੁਰੂ ਦੇ ਦਿੱਤੇ ਹੋਏ ਸ਼ਬਦ ਦਾ ਅਭਿਆਸ ਕਰਦਾ ਸੀ, ਕਰਦਾ ਹੀ ਗਿਆ, ਕਰਦਾ ਹੀ ਗਿਆ, ਕਰਦਾ ਹੀ ਗਿਆ। ਇਉਂ ਲੱਗਿਆ ਹੁਣ ਤਾਂ ਸ਼ਬਦ ਅਭਿਆਸੀ ਨੂੰ ਅਭਿਆਸ ਕਰਾਉਣ ਲੱਗ ਪਿਆ। ਜਦ ਸਤਨਾਮ ਸ਼੍ਰੀ ਵਾਹਿ, ਉਹ ਅਭਿਆਸ ਕਰਨ ਵਾਲਾ ਗੁਰ ਸ਼ਬਦ ਵਿੱਚ ਹੀ ਗੁਆਚ ਗਿਆ, ਸਮਾ ਗਿਆ। ਅਭਿਆਸ ਕਰਨ ਵਾਲਾ ਜ਼ੀਰੋ ਬਣ ਗਿਆ। ਅਭਿਆਸ ਕਰਨ ਵਾਲੇ ਦੀ ਮੈਂ ਮਰ ਗਈ, ਜਿਸ ਦੀ ਮੈਂ ਮਰ ਜਾਏ ਉਹ ਤਾਂ ਕਦੇ ਨਹੀਂ ਮਰਦਾ। ਜਦ ਸਤਨਾਮ ਸ਼੍ਰੀ, ਮਰਦੇ ਉਹ ਨੇ ਜਿਨ੍ਹਾਂ ਦੀ ਜੀਵਨ ਵਿੱਚ ਮੈਂ ਨਹੀਂ ਮਰੀ, ਉਹ ਤਾਂ ਜਿਉਂਦਿਆਂ ਹੀ ਮਰ ਜਾਂਦੇ ਨੇ। ਤੇ ਜਿਨ੍ਹਾਂ ਨੇ ਜੀਵਨ ਵਿੱਚ ਗੁਰ ਸ਼ਬਦ ਦਾ ਅਭਿਆਸ ਕਰਕੇ, ਜਿਨ੍ਹਾਂ ਦੇ ਜੀਵਨ ਸ਼ਬਦ ਨੇ ਅਭਿਆਸੀ ਨੂੰ ਅਭਿਆਸ ਤੇ ਲਗਾ ਕੇ ਉਹਨਾਂ ਦੀ ਮੈਂ ਮਾਰ ਦਿੱਤੀ, ਉਹ ਮੁੜ ਕੇ ਕਦੇ ਨਹੀਂ ਮਰੇ। ਸ਼ਬਦ ਮਰੋ ਫਿਰ ਜੀਵੋ, ਸਦ ਹੀ ਬਹੁਰ ਮਰਨ ਨਾ ਕੋਈ। ਅੱਜ ਸਤਿਗੁਰੂ ਉਹੀ ਗੱਲ ਕਹਿ ਰਹੇ, ਜਿਹੜੇ ਗੁਰੂ ਦੇ ਸ਼ਬਦ ਵਿੱਚ ਸਮਾ ਗਏ ਉਹਨਾਂ ਨੂੰ ਮਰਿਆ ਹੋਇਆ ਨਾ ਆਖਣਾ। ਜਦ ਸਤਨਾਮ ਸ਼੍ਰੀ, ਕਦੇ ਭੁੱਲ ਕੇ ਵੀ ਕਿਸੇ ਗੁਰਮੁਖ ਨੂੰ ਨਾ ਕਹਿਣਾ ਕਿ ਗੁਰਮੁਖ ਮਰ ਗਿਆ। ਮਰਦੇ ਨੇ ਮਨ ਮੁਖ।

ਗੁਰੂ ਹਰੀ ਰਾਏ ਸਾਹਿਬ ਜੀ ਗੁਰਸਿੱਖਾਂ ਨੂੰ ਸਮਝਾਉਂਦੇ ਕਦੇ ਗੁਰਮੁਖ ਨੂੰ ਨਾ ਕਹਿਣਾ ਮਰ ਗਿਆ, ਗੁਰਮੁਖ ਨੂੰ ਕਿਹਾ ਕਰੋ ਅਕਾਲ ਚਲਾਣਾ ਕਰ ਗਿਆ ਜਦ ਸਤਨਾਮ ਸ਼ੀਲ। ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕਿਉਂ, ਕਹਿੰਦੇ ਜੋ ਮਰ ਜਾਂਦੇ ਨੇ ਜਮਾਂ ਦੇ ਕਰ ਜਾਂਦੇ ਨੇ, ਜੋ ਅਕਾਲ ਚਲਾਣਾ ਕਰ ਗਿਆ ਉਹ ਗੁਰਮੁਖ ਅਕਾਲ ਦੇ ਕਰ ਗਿਆ ਜਦ ਸਤਨਾਮ ਸ਼ੀਲ, ਗੁਰਮੁਖ ਅਕਾਲ ਦੇ ਕਰ ਗਿਆ, ਮਰਿਆ ਹੋਇਆ ਨਾ ਗੁਰਮੁਖ ਨੂੰ ਕਦੇ ਨਾ ਆਖਣਾ ਮਰਿਆ।

ਗੁਰੂ ਦਾ ਸੁਭਾਅ ਅਪਣਾ ਲਿਆ, ਗੁਰੂ ਦੀ ਮੱਤ ਅਪਣਾਈ, ਗੁਰੂ ਦੀ ਸੋਚ ਗੁਰੂ ਦਾ ਸ਼ਬਦ ਏ, ਗੁਰੂ ਦੀ ਮੱਤ ਗੁਰੂ ਦਾ ਸ਼ਬਦ ਏ, ਗੁਰੂ ਦਾ ਸੁਭਾਅ ਗੁਰੂ ਦਾ ਸ਼ਬਦ ਏ, ਗੁਰੂ ਦਾ ਸੰਗ ਗੁਰੂ ਸ਼ਬਦ ਦਾ ਸੰਗ ਏ। ਜਿਨ੍ਹਾਂ ਨੇ ਇਹ ਸੋਚ ਅਪਣਾਈ ਉਹਨਾਂ ਅੰਦਰ ਗੁਰ ਸ਼ਬਦ ਵਰਤ ਗਿਆ, ਜਿਨ੍ਹਾਂ ਅੰਦਰ ਗੁਰ ਸ਼ਬਦ ਵਰਤ ਗਿਆ ਉਹ ਜੀਵਨ ਯਾਤਰਾ ਵਿੱਚ ਗੁਰੂ ਸ਼ਬਦ ਦੇ ਆਸਰੇ ਉਹ ਆਪਣਾ ਜਨਮ ਵੀ ਸਫਲ ਕਰ ਗਏ। ਜੀਵਨ ਯਾਤਰਾ ਵਿੱਚ ਗੁਰ ਸ਼ਬਦ ਦੇ ਆਸਰੇ ਉਹ ਆਪਣਾ ਜੀਵਨ ਵੀ ਸਫਲ ਕਰ ਗਏ। ਜੀਵਨ ਯਾਤਰਾ ਵਿੱਚ ਗੁਰ ਸ਼ਬਦ ਦੇ ਆਸਰੇ ਆਪਣੇ ਜਿਉਂਦਿਆਂ ਹੀ ਆਪਣਾ ਮਰਨਾ ਸਫਲ ਕਰਕੇ। ਜਪੋ ਸਤਨਾਮ ਸ਼੍ਰੀ। ਸੰਸਾਰ ਦੇ ਲੋਕੀ ਇਹ ਸੋਚੀ ਬੈਠੇ ਨੇ ਕਿ ਮਰਨਾ ਮਰਨ ਤੋਂ ਬਾਅਦ ਸਫਲ ਹੁੰਦਾ ਹੈ। ਸਤਿਗੁਰੂ ਕਹਿੰਦੇ ਨਹੀਂ, ਗੁਰਮੁਖਾਂ ਨੇ ਤਾਂ ਆਪਣੇ ਜਿਉਂਦਿਆਂ ਹੀ ਆਪਣਾ ਮਰਨਾ ਆਪ ਸਵਾਰ ਜਾਂਦੇ ਨੇ। ਜਪੋ ਸਤਨਾਮ ਸ਼੍ਰੀ ਵਾਹਿ। ਜਿਉਂਦਿਆਂ ਹੀ ਮਰਨਾ ਸਵਾਰ ਗਏ, ਫਿਰ ਤਾਂ ਉਹਨਾਂ ਦਾ ਜਨਮ ਪ੍ਰਵਾਨ ਹੋ ਗਿਆ। ਜਿਹੜੇ ਜਨਮ ਵੀ ਸਵਾਰ ਗਏ, ਜੀਵਨ ਵੀ ਸਵਾਰ ਗਏ, ਜਿਉਂਦਿਆਂ ਹੀ ਆਪਣਾ ਮਰਨਾ ਸਵਾਰ ਗਏ। ਉਹ ਜਾਣਦੇ ਸੀ ਮਰਨਾ ਕਿਵੇਂ ਸਵਾਰਿਆ ਜਾਂਦਾ, ਗੁਰੂ ਸ਼ਬਦ ਦੇ ਆਸਰੇ ਉਹਨਾਂ ਨੂੰ ਸਾਹਿਬ ਨਹੀਂ ਵਿਸਰਿਆ। ਜਪੋ ਸਤਨਾਮ ਸ਼੍ਰੀ। ਪਰਮੇਸ਼ਰ ਨਹੀਂ ਵਿਸਰਿਆ, ਮਰਨਾ ਉਹਨਾਂ ਦਾ ਹੀ ਸਵਾਰਿਆ ਜਾਂਦਾ।

ਦੀ ਨਜ਼ਰ ਨਹੀਂ, ਮਾਲੀ ਦੀ ਨਜ਼ਰ ਵੀ ਨਹੀਂ। ਆਪ ਹੁਜਰੇ ਬੂਟੇ ਉਗ ਪੈਂਦੇ, ਇੱਕ ਦੂਸਰੇ ਦੇ ਅੰਦਰ ਇਸ ਤਰ੍ਹਾਂ ਫਸ ਜਾਂਦੇ ਨੇ, ਰਸਤੇ ਦੇ ਰਾਹ ਵੀ ਰੋਕ ਲੈਂਦੇ ਨੇ, ਜੰਗਲ ਦੇ ਰਾਹ ਵੀ ਰੋਕ ਲੈਂਦੇ। ਇਸ ਤਰ੍ਹਾਂ ਬੇਤਰਤੀਬੇ ਬੂਟੇ ਸੰਘਣੇ, ਉਹਨਾਂ ਦੇ ਅੰਦਰ ਖਤਰਨਾਕ ਲੁਟੇਰੇ ਵੀ ਲੁਕੇ ਰਹਿੰਦੇ, ਖਤਰਨਾਕ ਜਾਨਵਰ ਵੀ ਪਨਾ ਲਈ ਬੈਠੇ। ਲੋਕੀ ਡਰਦੇ ਜੇ ਜੰਗਲ ਵਿੱਚ ਜਾਣ, ਜੰਗਲ ਦੇ ਬੂਟਿਆਂ ਦੀ ਛਾਂ ਛਾਂ, ਆਈ ਹੋਈ ਹਵਾ ਉਹਨਾਂ ਪੱਤਿਆਂ ਦਾ ਝੁਲਣਾ ਵੀ ਡਰਾਉਂਦਾ ਹੈ। ਹੋ ਸਕਦਾ ਉਹਨਾਂ ਨੂੰ ਫੁੱਲ ਵੀ ਲੱਗਦੇ ਹੋਣ ਬੂਟਿਆਂ, ਪਰ ਕੋਈ ਸੁੰਘਣ ਨਹੀਂ ਜਾਂਦਾ। ਸਭ ਸਤਨਾਮ ਸ਼੍ਰੀ। ਪਰ ਕਦੇ ਕਿਸੇ ਬਗੀਚੇ 'ਚ ਜਾ ਕੇ ਦੇਖ, ਜਿਹਨਾਂ ਨੂੰ ਮਾਲੀ ਸਿੰਜਦਾ, ਜਿਹਨਾਂ ਤੇ ਮਾਲੀ ਦੀ ਨਜ਼ਰ ਹੈ, ਪੱਤੇ ਪੱਤੇ ਤੇ ਡਾਲੀ ਡਾਲੀ ਦੀ ਮਾਲੀ ਨੂੰ ਖਬਰ ਹੈ, ਉਹਨਾਂ 'ਚ ਲੋਕੀ ਸੈਰ ਕਰਨ ਜਾਂਦੇ ਨੇ, ਬਗੀਚਿਆਂ ਆਨੰਦ ਲੈਣ ਜਾਂਦੇ, ਉਹਨਾਂ ਦੇ ਖੇੜੇ ਦੇਖਣ ਜਾਂਦੇ ਨੇ, ਸੁਗੰਧੀਆਂ ਸੁੰਘਣ ਜਾਂਦੇ ਨੇ, ਕਿਉਂਕਿ ਉਹ ਤਰਤੀਬ ਵਿੱਚ ਨੇ, ਮਾਲੀ ਦੀ ਦਿੱਤੀ ਹੋਈ ਤਰਤੀਬ 'ਚ ਰਹਿੰਦੇ ਨੇ। ਮਨਮੁੱਖ ਜੰਗਲ ਦੇ

ਮਨ ਮੁੱਖੋ ਜੰਗਲ ਦੇ ਬੂਟਿਆਂ ਵਾਂਗੂ ਗੁਣਾਂ ਤੋਂ ਹੀਣੇ ਨੇ। ਇਹਨਾਂ ਦੇ ਅੰਦਰ ਵਕਾਰ ਨੇ, ਇਹਨਾਂ ਮਨਮੁੱਖਾਂ ਦੇ ਅੰਦਰ ਠੱਗ ਲੁਕੇ ਰਹਿੰਦੇ ਨੇ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹਨਾਂ ਮਨਮੁੱਖਾਂ ਦੇ ਅੰਦਰ ਮਾਇਆ ਦਾ ਮੋਹ ਦਾ ਪਿਆਰ ਹੋਣ ਕਰਕੇ ਇਹਨਾਂ ਦੇ ਅੰਦਰ ਈਰਖਾ ਦਵੈਤ ਇਹ ਵਕਾਰ ਕਾਮ ਕ੍ਰੋਧ ਲੋਭ ਮੋਹੰਕਾਰ ਇਹ ਖਤਰਨਾਕ ਗੁਣਾਂ ਨੂੰ ਔਗਣਾਂ ਚ ਬਦਲਣ ਵਾਲੇ ਲੁਟੇਰੇ ਲੁਕੇ ਹੋਏ ਨੇ। ਜਪੋ ਸਤਨਾਮ ਸ਼੍ਰੀ। ਗੁਰਮੁਖ ਬਗੀਚੇ ਦੇ ਬੂਟੇ ਨੇ ਗੁਰੂ ਦੇ ਬਗੀਚੇ, ਗੁਰਮੁਖ ਗੁਰੂ ਦੇ ਨੇਮ ਵਿੱਚ ਨੇ, ਗੁਰਮੁਖ ਗੁਰੂ ਦੀ ਤਰਤੀਬ ਚ ਰਹਿੰਦੇ ਨੇ, ਗੁਰਮੁਖ ਗੁਰੂ ਦੇ ਸਿਧਾਂਤ ਤੇ ਰਹਿੰਦੇ ਨੇ। ਤੇ ਗੁਰੂ ਵੀ ਐਸਾ ਮਾਲੀ ਹੈ ਜਿਸ ਨੂੰ ਪੱਤੇ ਪੱਤੇ ਤੇ ਡਾਲੀ ਡਾਲੀ ਦੀ ਖਬਰ ਏ। ਸਿੰਚਨ ਹਾਰੇ ਇੱਕ ਹੈ ਮਾਲੀ, ਖਬਰ ਕਰਤ ਹੈ ਪਾਸ ਪੱਤ ਡਾਲੀ। ਕੋਈ ਬੂਟਾ ਹੋ ਸਕਦਾ ਬਿਹਾਰ ਤੋਂ ਆਇਆ ਹੋਵੇ, ਕੋਈ ਹੋ ਸਕਦਾ ਬੰਗਾਲ ਤੋਂ ਆਇਆ ਹੋਵੇ, ਕੋਈ ਹੋ ਸਕਦਾ ਲਾਹੌਰ ਤੋਂ ਆਇਆ ਹੋਵੇ, ਕੋਈ ਕਿੱਥੋਂ ਕੋਈ ਕਿੱਥੋਂ, ਪਰ ਸਤਿਗੁਰ ਤੇਰੇ ਬਗੀਚੇ ਵਿੱਚ ਜਦੋਂ ਆ ਕੇ ਲੱਗ ਜਾਂਦੇ ਨੇ ਸਾਰਿਆਂ ਨੂੰ ਫਲ ਵੀ ਇੱਕੋ ਲੱਗਦਾ। ਸਭ ਨਾ ਫਲ ਲੱਗ ਗਿਆ ਨਾਮ ਇੱਕ। ਇਹਨਾਂ ਦੀ ਬਾਣੀ ਇੱਕ, ਇਹਨਾਂ ਦਾ ਬਾਣਾ ਇੱਕ।

ਲੈ ਕੇ ਫਿਰ ਯਾਦ ਬਣ ਗਈ ਪਰਮੇਸ਼ਰ ਦੀ। ਇਸ ਦਾ ਪਾਪ ਜਿਉਂਦਿਆਂ ਵੀ ਨਹੀਂ ਵਸਾਇਆ, ਅੱਜ ਉਹਨਾਂ ਦੀ ਯਾਦ ਮਨਾਉਣ ਵਾਲੇ ਉਹਨਾਂ ਦੀ ਯਾਦ ਮਨਾਉਂਦੇ ਨੇ, ਪਰ ਯਾਦ ਕਰਦੇ ਨੇ ਪਰਮੇਸ਼ਰ ਨੂੰ। ਤਪ ਸਤਨਾਮ ਸ਼੍ਰੀ, ਯਾਦ ਕਰਦੇ ਨੇ ਪਰਬ੍ਰਹਮ ਨੂੰ। ਤਾਂ ਕਹਿ ਰਹੇ

ਬ੍ਰਿਖਸ਼ਾਂ ਨੂੰ ਟਾਣੀਆਂ ਤੇ ਪੱਤੇ ਤੇ ਫੁੱਲ ਆਉਂਦੇ ਨੇ, ਫੁੱਲਾਂ ਨੇ ਫਲ ਬਣਨਾ ਹੁੰਦਾ, ਪਰ ਫੁੱਲ ਉਹ ਫਲ ਬਣ ਸਕਦੇ ਨੇ ਜਿਹੜੇ ਝੱਖੜਾਂ ਤੇ ਤੂਫਾਨਾਂ ਤੇ ਹਨੇਰੀਆਂ ਨੂੰ ਚੱਲ ਕੇ ਵੀ ਬ੍ਰਿਖਸ਼ ਨਾਲੋਂ ਨਹੀਂ ਟੁੱਟਦੇ। ਜਪ ਸਤਨਾਮ ਸ਼੍ਰੀ। ਜਿਹੜੇ ਝੱਖੜ ਤੇ ਤੂਫਾਨ ਨਹੀਂ ਚੱਲ ਸਕਦੇ ਉਹ ਫਿਰ ਫਲ ਵੀ ਨਹੀਂ ਬਣ ਸਕਦੇ। ਜਿਹੜੇ ਝੱਖੜ ਤੇ ਹਨੇਰੀਆਂ ਵਿੱਚ ਉਹਨਾਂ ਟਾਣੀਆਂ ਨਾਲ ਟੁੱਟ ਜਾਣਗੇ, ਬ੍ਰਿਖਸ਼ਾਂ ਨਾਲ ਟੁੱਟ ਜਾਣਗੇ, ਮੁਰਝਾ ਜਾਣਗੇ, ਸੁੱਕ ਜਾਣਗੇ, ਲੇਕਿਨ ਫਲ ਨਹੀਂ ਬਣ ਸਕਣਗੇ। ਉਹਨਾਂ ਦਾ ਜਨਮ, ਉਹਨਾਂ ਦਾ ਆਉਣਾ ਨਿਸ਼ਫਲ ਚਲਾ ਜਾਏਗਾ। ਬਿਨਾਂ ਫਲ ਬਣੇ ਉਹ ਕੁੱਲ ਦਾ ਉਧਾਰ ਨਹੀਂ ਕਰ ਸਕਣਗੇ। ਜਬ ਸਤਨਾਮ ਸ਼੍ਰੀ। ਫਲ ਤੋਂ ਹੀ ਕੁੱਲ ਜਾਣੀ ਜਾਏਗੀ, ਬਿਨਾਂ ਫਲ ਤੋਂ ਕੌਣ ਜਾਣੇਗਾ ਕੁੱਲ। ਤੇ ਕੁਰਬਾਨੀਆਂ ਇਹ ਝੱਖੜ ਹਨੇਰੀਆਂ ਇਹਨਾਂ ਗੁਰਮੁਖਾਂ ਨੇ ਚੱਲੀਆਂ ਨੇ। ਜਬ ਸਤਨਾਮ ਸ਼੍ਰੀ। ਬੜੇ ਬੜੇ ਝੱਖੜ ਚੱਲੇ, ਬੜੀਆਂ ਬੜੀਆਂ ਤੇ ਹਨੇਰੀਆਂ ਆਈਆਂ ਜੀਵਨ ਵਿੱਚ, ਲੇਕਿਨ ਇਹ ਗੁਰ ਪਰਮੇਸ਼ਰ ਨਾਲੋਂ ਨਹੀਂ ਟੁੱਟੇ। ਜਬ ਸਤਨਾਮ ਸ਼੍ਰੀ। ਬੜੇ ਬੜੇ ਲਾਲਚ ਦਿੱਤੇ ਗਏ ਇਹਨਾਂ ਦੀ ਜ਼ਮੀਰ ਨੂੰ ਕੋਈ ਨਹੀਂ ਖਰੀਦ ਸਕਿਆ। ਆਪਣੇ ਆਪ ਕੁਰਬਾਨ ਤਾਂ ਕਰ ਗਏ, ਲੇਕਿਨ ਗੁਰ ਪਰਮੇਸ਼ਰ ਨਾਲੋਂ ਸੰਬੰਧ ਨਹੀਂ ਕੋਈ ਇਹਨਾਂ ਦਾ ਤੋੜ ਸਕਿਆ। ਜਬ ਸਤਨਾਮ ਸ਼੍ਰੀ। ਇਹ ਕੁਰਬਾਨੀਆਂ ਉਹਨਾਂ ਦੀਆਂ, ਸੁਗੰਧੀਆਂ ਉਹਨਾਂ ਦੀਆਂ ਨੇ। ਉਹਨਾਂ ਨੇ ਫਿਰ ਆਪ ਵੀ ਤਰ ਗਏ, ਆਪਣੀ ਕੁੱਲ ਨੂੰ ਵੀ ਤਰ ਗਏ। ਉਹਨਾਂ ਦਾ ਆਉਣਾ ਪ੍ਰਵਾਨ ਹੋ ਗਿਆ।

0: ਗੁਰੂ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਗੁਰੂ ਦੀ ਪੂਜਾ ਦੱਸੀ ਹੈ। ਗੁਰੂ ਦੀ ਪੂਜਾ ਕਿਵੇਂ ਕਰਨੀ ਹੈ, ਇਸੇ ਤਰ੍ਹਾਂ ਦਾ ਖਿਆਲ ਭਗਤ ਕਬੀਰ ਜੀ ਦਿੰਦੇ ਹੋਏ ਸਾਨੂੰ ਇੱਕ ਗੱਲ ਸਮਝਾਉਂਦੇ ਨੇ। ਕਹਿੰਦੇ ਨੇ, ਹੇ ਮਨੁੱਖ, ਹੇ ਇਨਸਾਨ, ਪੂਜਾ ਕਿਵੇਂ ਕਰਨੀ ਹੈ? ਕਿਸੇ ਨੇ ਕਹਿ ਦਿੱਤਾ ਤੀਰਥ ਇਸ਼ਨਾਨ ਇਹੋ ਪੂਜਾ ਹੈ। ਹੁਣ ਭਗਤ ਜੀ ਇਸ ਗੱਲ ਨੂੰ ਸਪਸ਼ਟ ਕਰਦੇ ਹੋਏ ਉਪਦੇਸ਼ ਸਾਡੇ ਤੱਕ ਪਹੁੰਚਾਉਂਦੇ ਹੋਏ ਕਹਿੰਦੇ ਨੇ,
1: ਅੰਤਰ ਮੈਲ ਜੇ ਤੀਰਥ ਨਾਵੈ,
0: ਅੰਦਰ ਤੇਰੇ ਮੈਲ ਭਰੀ ਹੋਈ ਹੈ, ਅੰਦਰ ਤੇਰੇ ਗੁਨਾਹ ਇਕੱਠੇ ਕੀਤੇ ਹੋਏ ਨੇ, ਅੰਦਰ ਤੇਰੇ ਔਗਣ ਹੀ ਔਗਣ ਹਨ। ਭਗਤ ਜੀ ਕਹਿੰਦੇ ਨੇ, ਜੇ ਤੂੰ ਤੀਰਥ ਇਸ਼ਨਾਨ ਕਰਨ ਵੀ ਚਲਾ ਜਾਏ ਤੂੰ ਤੀਰਥ ਨੂੰ ਵੀ ਗੰਦਾ ਕਰਕੇ ਰੱਖ ਦੇਵੇਂਗਾ, ਕਿਉਂਕਿ ਤੇਰੇ ਅੰਦਰ ਇਤਨਾ ਗੰਦ ਹੈ, ਤੇਰੇ ਅੰਦਰ ਇਤਨੀ ਮੈਲ ਹੈ। ਭਗਤ ਜੀ ਕਹਿੰਦੇ ਨੇ, ਵਾਕਈ ਲੋਕਾਂ ਨੇ ਆਪਣੀ ਮੈਲ ਧੋ ਧੋ ਕੇ ਤੀਰਥ ਨੂੰ ਵੀ ਗੰਦਿਆਂ ਕਰ ਦਿੱਤਾ, ਮੈਲਾ ਕਰ ਦਿੱਤਾ। ਪਰ ਇੱਥੇ ਹੁਣ ਭਗਤ ਜੀ ਕਹਿੰਦੇ ਨੇ, ਤੀਰਥ ਕਿਹੜਾ ਹੈ ਤੇ ਗੁਰੂ ਦੀ ਪੂਜਾ ਕੀ ਹੈ? ਅੰਤਰ ਮੈਲ ਜੇ ਤੀਰਥ ਨਾਵੈ, ਤਿਸ ਬੈਕੁੰਠ ਨਾ ਜਾਣਾ। ਉਹ ਬੈਕੁੰਠ ਨੂੰ ਨਹੀਂ ਜਾ ਸਕਦਾ, ਉਹਨੂੰ ਕਦੀ ਪ੍ਰਮਾਤਮਾ ਪ੍ਰਾਪਤ ਨਹੀਂ ਹੋ ਸਕਦਾ ਜੇ ਤੀਰਥ ਇਸ਼ਨਾਨ ਕਰਨ ਗਿਆ ਵੀ ਆਪਣੇ ਅੰਦਰ ਦੀ ਉਹਨੇ ਮੈਲ ਨੂੰ ਨਹੀਂ ਤਿਆਗ ਗਿਆ, ਔਗਣਾਂ ਨੂੰ ਨਹੀਂ ਤਿਆਗ ਗਿਆ, ਗੁਨਾਹਾਂ ਨਹੀਂ ਤਿਆਗੇ। ਕਹਿੰਦੇ ਨੇ, ਕੋਈ ਫਾਇਦਾ ਨਹੀਂ ਤੀਰਥ ਯਾਤਰਾ ਜਾਣ ਦਾ ਵੀ।

ਉਹ ਪਰਮਾਤਮਾ ਕੋਈ ਇਆਣਾ ਬਾਲ ਨਹੀਂ ਹੈ ਜਿਹਨੂੰ ਤੁਸੀਂ ਇੰਜ ਪਤਿਆ ਲਵੋਗੇ। ਅੱਗੇ ਭਗਤ ਜੀ ਕਹਿੰਦੇ ਨੇ ਪੂਜੋ ਰਾਮ ਇੱਕ ਹੀ ਦੇਵਾ। ਅਗਰ ਜੇ ਪੂਜਾ ਕਰਨੀ ਹੈ ਤੇ ਭਾਈ ਇੱਕ ਦੀ ਕਰ, ਬਹੁਤਿਆਂ ਦੀ ਨਹੀਂ, ਇੱਕ ਦੀ ਪੂਜਾ ਬਹੁਤ ਹੈ।

ਭਾਈ ਜਿਵੇਂ ਮੈਂਢਕ ਹੈ ਉਵੇਂ ਨਰ ਮਨੁੱਖ ਦੀ ਹਾਲਤ ਹੈ। ਬਾਰ ਬਾਰ ਜੂਨਾਂ ਦੇ ਵਿੱਚ ਤੇ ਆ ਰਿਹਾ ਲੇਕਿਨ ਗਤੀ ਨਹੀਂ ਮਿਲੀ, ਗਤੀ ਨਹੀਂ ਪ੍ਰਾਪਤ ਹੋਈ, ਕਿਉਂਕਿ ਉਲਟ ਤੁਰ ਪਏ। ਹੁਣ ਅੱਗੇ ਇੱਕ ਗੱਲ ਹੋਰ ਬੜੇ ਕਮਾਲ ਦੀ।

ਕਿਸੇ ਨੇ ਇੰਨੀ ਗੱਲ ਕਹਿ ਦਿੱਤੀ ਕਿ ਜਿਹੜੇ ਬਨਾਰਸ ਵਿੱਚ ਮਰਦੇ ਨੇ, ਬਨਾਰਸ ਵਿੱਚ ਚਲਾਣਾ ਕਰ ਜਾਂਦੇ ਨੇ, ਉਹਨਾਂ ਨੂੰ ਬਹਿਸ਼ਤ ਮਿਲ ਜਾਂਦਾ, ਉਹਨਾਂ ਨੂੰ ਪ੍ਰਮਾਤਮਾ ਦੀ ਦਰਗਾਹ ਮਿਲ ਜਾਂਦੀ ਹੈ। ਸਾਧ ਸੰਗਤ ਯਕੀਨ ਨਾ ਆਵੇ ਤੇ ਕਿਤੇ ਬਨਾਰਸ ਜਾ ਕੇ ਵੇਖਣਾ, ਹਿੰਦੁਸਤਾਨ ਇੰਡੀਆ ਵਿੱਚ ਇਹ ਇੱਕ ਸ਼ਹਿਰ ਹੈ, ਬਹੁਤ ਵੱਡਾ ਤੀਰਥ ਇਸ਼ਨਾਨ ਹੈ, ਬਹੁਤ ਵੱਡਾ ਇਹਨੂੰ ਤੀਰਥ ਮੰਨਿਆ ਜਾਂਦਾ। ਔਰ ਮੈਂ ਆਪ ਤੱਕਿਆ ਬਨਾਰਸ ਦੀਆਂ ਧਰਮਸ਼ਾਲਾ, ਬਨਾਰਸ ਦੇ ਮੰਦਰ, ਬਨਾਰਸ ਦੇ ਹੋਟਲ, ਬਨਾਰਸ ਦੇ ਗੁਰਦੁਆਰੇ ਬਜ਼ੁਰਗਾਂ ਨਾਲ ਭਰੇ ਪਏ ਨੇ। ਮੈਂ ਇੱਕ ਬਜ਼ੁਰਗ ਨੂੰ ਪੁੱਛਿਆ, ਭਾਈ ਮੈਂ ਬੜੇ ਦਿਨਾਂ ਤੋਂ ਤੁਹਾਨੂੰ ਵੇਖ ਰਿਹਾ, ਪਿਛਲੇ ਸਾਲ ਵੀ ਆਇਆ ਸਾਂ, ਤੁਸੀਂ ਇੱਥੇ ਹੀ ਸੋ, ਹੁਣ ਵੀ ਇੱਥੇ ਹੋ, ਕਾਰਨ ਕੀ ਹੈ? ਕਹਿਣ ਲੱਗੇ, ਗੱਲ ਇੰਜ ਹੈ ਕਿ ਮੈਂ ਬਨਾਰਸ ਵਿੱਚ ਆ ਕੇ ਆਪਣਾ ਅੰਤ ਸਮਾਂ ਉਡੀਕ ਰਿਹਾ ਕਿ ਕਦੋਂ ਮੇਰਾ ਸਮਾਂ ਆਵੇ, ਤੇ ਜੇ ਮੈਂ ਬਨਾਰਸ ਵਿੱਚ ਮਰ ਗਿਆ ਨਾ, ਮੈਨੂੰ ਗਤੀ ਮਿਲ ਜਾਏਗੀ, ਮੈਂ ਸਿੱਧਾ ਬਹਿਸ਼ਤਾਂ ਨੂੰ ਜਾਵਾਂਗਾ। ਪਰ ਇੱਥੇ ਭਗਤ ਜੀ ਨੇ ਤੇ ਗੱਲ ਹੀ ਕੁਝ ਹੋਰ ਕਹਿ ਦਿੱਤੀ ਹੈ। ਭਗਤ ਜੀ ਕਹਿੰਦੇ ਨੇ, ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਂਚਿਆ ਜਾਏ। ਓਏ ਮਨ ਦਾ ਕਠੋਰ ਹੋਵੇ, ਸਾਰੀ ਉਮਰ ਪਾਪ ਕੀਤੇ, ਹੁਣ ਚੰਗਾ ਕੰਮ ਇੱਕ ਵੀ ਨਾ ਕੀਤਾ ਹੋਵੇ, ਭਾਵੇਂ ਬਨਾਰਸ ਵਿੱਚ ਵੀ ਕਿਉਂ ਨਾ ਮਰ ਜਾਏ, ਨਰਕ ਨਾ ਬਾਂਚਿਆ ਜਾਏ, ਉੱਥੋਂ ਛੁਟਕਾਰਾ ਨਹੀਂ ਮਿਲਣਾ, ਨਰਕ ਤੋਂ ਛੁਟਕਾਰਾ ਨਹੀਂ ਪ੍ਰਾਪਤ ਹੋ ਸਕਦਾ। ਤੇ ਫਿਰ ਕਹਿੰਦੇ ਨੇ, ਕਿਸੇ ਨੇ ਖਿਆਲ ਦਿੱਤਾ, ਇੱਕ ਹੜੰਬੇ ਦੀ ਧਰਤੀ ਹੈ ਜਿਹਨੂੰ ਮਗਹਰ ਵੀ ਆਖਦੇ ਨੇ। ਕਹਿੰਦੇ ਜੇ ਕੋਈ ਮਗਹਰ ਦੀ ਧਰਤੀ, ਹੜੰਬੇ ਦੀ ਧਰਤੀ ਤੇ ਚਲਾਣਾ ਕਰ ਜਾਏ, ਪ੍ਰਾਣੀ ਮਨੁੱਖ ਇਨਸਾਨ ਉਹ ਖੋਤੇ ਦੀ ਜੂਨੇ ਪੈ ਜਾਂਦਾ। ਧਿਆਨ ਦੇਣਾ, ਬਨਾਰਸ ਵਿੱਚ ਮਰਨ ਵਾਲਾ ਬਹਿਸ਼ਤਾਂ ਨੂੰ ਜਾਂਦਾ, ਹੜੰਬੇ ਦੀ ਧਰਤੀ ਤੇ ਮਰਨ ਵਾਲਾ ਖੋਤੇ ਦੀ ਜੂਨੇ ਪੈਂਦਾ। ਭਗਤ ਕਬੀਰ ਜੀ ਹੜੰਬੇ ਚਲੇ ਗਏ, ਕਹਿੰਦੇ ਨੇ, ਦੁਨੀਆਂ ਦੇ ਲੋਕੋ, ਮੈਂ ਤੁਹਾਡੇ ਮਨ ਦਾ ਭਰਮ ਮਿਟਾਉਣਾ ਹੈ, ਤੁਸੀਂ ਬਨਾਰਸ ਵਿੱਚ ਮੁਕਤੀ ਲੱਭਦੇ ਹੋ ਤੇ ਹੜੰਬੇ ਦੀ ਧਰਤੀ ਨੂੰ ਜੂਨ ਭੁਗਤਨੀ ਆਖਦੇ ਹੋ, ਮੈਂ ਹੜੰਬੇ ਦੀ ਧਰਤੀ ਤੇ ਜਾਣਾ, ਇਤਿਹਾਸ ਪੜ੍ਹ ਕੇ ਵੇਖਣਾ, ਭਗਤ ਕਬੀਰ ਜੀ ਦਾ ਅੰਤ ਸਮਾਂ ਹੜੰਬੇ ਦੀ ਧਰਤੀ ਤੇ ਹੋਇਆ। ਤੇ ਉਹਨਾਂ ਨੇ ਇਹ ਗੱਲ ਲਿਖ ਦਿੱਤੀ, ਹਰ ਕਾ ਸੰਤ ਮੜੇ ਹੜੰਬੇ ਤਾਂ ਸਗਲੀ ਸਹਿਣ ਤਰਾਏ। ਉਹ ਕਿਤੇ ਹਰੀ ਦਾ ਸੰਤ, ਪ੍ਰਮਾਤਮਾ ਦਾ ਜਨ, ਪ੍ਰਮਾਤਮਾ ਦਾ ਦਾਸ ਕਿਤੇ ਹੜੰਬੇ ਵਰਗੀ ਧਰਤੀ ਤੇ ਵੀ ਚਲਾਣਾ ਕਰ ਜਾਏ, ਉਹ ਤੇ ਬਲਕਿ ਕਈਆਂ ਨੂੰ ਤਾਰ ਜਾਂਦਾ ਹੈ। ਗੱਲ ਲੋਕਾਂ ਦੀ ਸਮਝ ਨਹੀਂ ਆਈ, ਲੋਕਾਂ ਨੇ ਨਾਮ ਨੂੰ ਨਹੀਂ ਸਮਝਿਆ, ਕੇਵਲ ਧਰਤੀ ਨੂੰ, ਜਗ੍ਹਾ ਨੂੰ ਤਰਜੀਹ ਦਿੱਤੀ ਹੈ।

ਬਿਨ ਗੁਰ ਬਚਨ ਜੋ ਮੰਨਣ, ਜੋ ਗੁਰੂ ਦੇ ਬਚਨ ਤੋਂ ਬਿਨਾਂ ਚੱਲਦਾ ਹੈ। ਅਸੀਂ ਕਹਿੰਦੇ ਤੇ ਹਾਂ ਕਿ ਹੇ ਗੁਰੂ ਸਾਹਿਬ ਜੋ ਤੁਸੀਂ ਕਹੋ ਉਹ ਅਸੀਂ ਕਰਨ ਨੂੰ ਤਿਆਰ ਹਾਂ, ਪਰ ਖਿਮਾ ਕਰਨਾ ਅਸੀਂ ਕਰਦੇ ਕੋਈ ਨਹੀਂ। ਅਸੀਂ ਉਹੀ ਕੁਝ ਕਰਦੇ ਹਾਂ ਜੋ ਸਾਡਾ ਮਨ ਮੰਨਦਾ ਹੈ, ਜੋ ਸਾਡੀ ਮਤ ਕਹਿੰਦੀ ਹੈ, ਜਿਵੇਂ ਅਸੀਂ ਚੱਲਣਾ ਚਾਹੁੰਦੇ ਹਾਂ। ਅਗਰ ਗੁਰੂ ਦੇ ਹੁਕਮ ਨਾਲ ਚੱਲੀਏ ਤੇ ਖਿਮਾ ਕਰਨਾ ਅੱਜ ਦੁੱਖ ਤਕਲੀਫ ਕਦੀ ਵੀ ਨਾ ਹੋਵੇ। ਇਹ ਦੁੱਖ ਤਕਲੀਫ ਕਿਉਂ ਹੈ? ਕਿਉਂਕਿ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਦੇ, ਗੁਰੂ ਦਾ ਬਚਨ ਨਹੀਂ ਮੰਨਦੇ। ਬਿਨ ਗੁਰ ਬਚਨ ਜੋ ਮੰਨਣਾ ਊਰਾ ਪਰਥਾਉ, ਕਹਿੰਦੇ ਨੇ ਤੁਛ ਜਿਹੀ ਇੱਕ ਵਸੀਲਾ ਹੈ। ਜੇ ਮਨੁੱਖ ਤੂੰ ਕਰ ਸਕੇ ਤੇ ਜਿਹੜਾ ਮਨੁੱਖ ਕਰ ਲਵੇ ਉਹਦੇ ਹੁਕਮ ਰਜਾ ਵਿੱਚ ਆ ਜਾਏ, ਫਿਰ ਕਹਿੰਦੇ ਨੇ ਉਹਦੀ ਪੂਜਾ ਪ੍ਰਵਾਨ ਹੋ ਜਾਂਦੀ ਹੈ।

ਭਗਤ ਪੀਪਾ ਜੀ ਕਹਿੰਦੇ ਨੇ, ਹੇ ਪਰਮਾਤਮਾ ਮੈਂ ਤੇਰੀ ਪੂਜਾ ਕਿਵੇਂ ਕਰਦਾ ਹਾਂ? ਸਤਸੰਗ ਧਿਆਨ ਦੇਣਾ। ਕਹਿੰਦੇ ਨੇ ਮੈਂ ਤੇਰੀ ਪੂਜਾ ਕਰਨ ਵਾਸਤੇ ਬਾਹਰ ਜਾਣਾ ਨਹੀਂ ਕੀਤਾ। ਤੁਸੀਂ ਖਿਆਲ ਕਰਨਾ, ਕਈ ਵਾਰ ਤੁਹਾਨੂੰ ਇਹ ਪ੍ਰੇਰਣਾ ਮਿਲੇਗੀ, ਲੋਕ ਆਖਣਗੇ ਕਿ ਜੜ ਤੱਕ ਕਾਰੋਬਾਰ ਨਾ ਛੱਡਿਆ ਜਾਏ, ਬਾਲ ਬੱਚਾ ਨਾ ਤਿਆਗਿਆ ਜਾਏ,